0: CKJS 92.7 FM and HD1 Winnipeg, an Evanoff Communication Station.
1: The following is a paid program. The views and opinions do not represent those of CKJS or its advertisers.
2: ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਅਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਮੈਂ ਐਤਵਾਰ ਦੇ ਦਿਨ ਦਿੱਲੀ ਵਿੱਚ ਸੀ। ਇੱਥੇ ਜਲੰਧਰ ਤੋਂ ਗਿਆ, ਕੁਝ ਮੈਨੂੰ ਖੁਸ਼ੀ ਵਾਲਾ ਤਜਰਬਾ ਹੋਇਆ, ਕੁਝ ਹੈਰਾਨੀ ਵਾਲਾ ਅਤੇ ਕੁਝ ਆਪਣੇ ਲੋਕਾਂ ਦੀ ਮੁੜ ਮੱਤ ਦਾ, ਜਿਹੜੀ ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਤੱਕ ਸੁਧਰੀ ਨਹੀਂ ਅਤੇ ਅੱਗੋਂ ਸੁਧਰਨ ਦੀ ਕੋਈ ਗੁੰਜਾਇਸ਼ ਨੇੜ ਭਵਿੱਖ ਵਿੱਚ ਜਾਪਦੀ ਨਹੀਂ। ਨਾ ਲੋਕ ਇਹਦੇ ਵਾਸਤੇ ਕੋਈ ਕੋਸ਼ਿਸ਼ ਕਰਦੇ, ਕਿਸੇ ਪਾਸਿਓਂ ਦਿਖਾਈ ਦਿੰਦੇ ਨੇ, ਸੰਸਥਾਵਾਂ ਕਰਦੀਆਂ ਅਤੇ ਕੋਈ ਸੁਣਦਾ ਨਹੀਂ, ਅਤੇ ਨਾ ਸਰਕਾਰਾਂ ਦੇ ਇਸ ਪਾਸੇ ਮੈਨੂੰ ਬਿਲਕੁਲ ਰਾਜ ਸਰਕਾਰ ਦਾ, ਪੰਜਾਬ ਦੀ ਹੋਵੇ, ਹਰਿਆਣੇ ਦੀ ਜਾਂ ਦਿੱਲੀ ਦੀ ਜਾਂ ਕੇਂਦਰ ਸਰਕਾਰ ਦਾ ਵੀ ਕਿਸੇ ਕਿਸਮ ਦਾ ਇਹੋ ਜਿਹਾ ਕੋਈ ਰੁਝਾਨ ਨਹੀਂ ਦਿਸਦਾ ਕਿ ਉਹ ਲੋਕਾਂ ਨੂੰ ਇਸ ਮਾਮਲੇ 'ਚ ਕੁਝ ਸਿੱਖਿਅਤ ਕਰਨ ਵਾਸਤੇ ਕੋਈ ਖਾਸ ਤਰੱਦ ਕੋਈ ਮਿਹਨਤ ਕਰ ਰਹੀ ਹੋਵੇ। ਅਸੀਂ 40-50 ਸਾਲ ਪਹਿਲਾਂ ਇਹ ਵੇਖਦੇ ਹੁੰਦੇ ਸਨ ਕਿ ਅਖਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਹੁੰਦੀ ਸੀ, ਤੁਹਾਡੀ ਗੱਡੀ ਦੀ ਨੰਬਰ ਪਲੇਟ 'ਤੇ ਨੰਬਰ ਇੰਨੇ ਮੋਟੇ ਚਾਹੀਦੇ ਆ, ਸ਼ੀਸ਼ੇ ਇਸ ਤਰ੍ਹਾਂ ਦੇ ਚਾਹੀਦੇ ਆ, ਤੁਸੀਂ ਗੱਡੀ ਲੈ ਕੇ ਚੱਲਦੇ ਹੋ, ਇਹਨਾਂ ਗੱਲਾਂ ਦਾ ਖਿਆਲ ਰੱਖੋ। ਉਦੋਂ ਅਜੇ ਸੀਟ ਬੈਲਟ ਨਹੀਂ ਸੀ ਆਏ, ਉਦੋਂ ਕੋਈ ਹੈਲਮਟ 'ਤੇ ਜ਼ੋਰ ਨਹੀਂ ਸੀ ਦਿੰਦਾ, ਪਰ ਬਾਕੀ ਗੱਲਾਂ ਥੋੜ੍ਹੀਆਂ ਬਹੁਤ ਸਿਖਾਉਂਦੇ ਹੁੰਦੇ ਸੀ। ਇਹ ਵੀ ਕਹਿੰਦੇ ਹੁੰਦੇ ਸੀ ਰਾਤ ਦੇ ਵਕਤ ਡਿੱਪਰ ਮਾਰ ਕੇ ਲਾਈਟ ਨੀਵੀਂ ਕਰੋ ਤਾਂ ਕਿ ਅੱਗੇ ਤੋਂ ਜਿਹੜੀ ਤੁਹਾਡੇ ਸਾਹਮਣੇ ਤੋਂ ਆਉਂਦੀ ਗੱਡੀ ਹੈ ਉਹਨੂੰ ਲਾਈਟ ਅੱਖਾਂ 'ਚ ਪੈ ਕੇ ਅਤੇ ਹਨੇਰਾ ਨਾ ਹੋਵੇ, ਉਹ ਜੇ ਲਾਈਟ ਨੀਵੀਂ ਕੀਤੀ ਹੋਵੇ ਆਪਣਾ ਰਸਤਾ ਦੇਖਦਾ ਰਹਿ ਸਕੇ, ਚੱਲਦਾ ਰਹਿ ਸਕੇ ਅਤੇ ਕਿਸੇ ਹਾਦਸੇ ਤੋਂ ਬਚ ਜਾਵੇ। ਉੱਦਾਂ ਵੀ ਤੁਹਾਡੇ ਅੱਗੇ ਗੱਡੀ ਜਾਂਦੀ ਹੈ ਉਹਨੂੰ ਪਿੱਛੋਂ ਦੋ ਵਾਰੀ ਡਿੱਪਰ ਮਾਰੋ ਅਤੇ ਉਹਨੂੰ ਪਤਾ ਲੱਗ ਜਾਂਦਾ ਕਿ ਪਿੱਛੇ ਆਉਂਦੀ ਗੱਡੀ ਮੇਰੇ ਤੋਂ ਕਿਸੇ ਕਿਸਮ ਦਾ ਕੋਈ ਰਾਹ ਵਗੈਰਾ ਮੰਗਦੀ ਹੈ ਅਤੇ ਉਹ ਤੁਹਾਨੂੰ ਸਾਈਡ ਦੇ ਸਕਦਾ। ਇਹ ਗੱਲਾਂ ਬਾਰੇ ਉਦੋਂ ਇਸ਼ਤਿਹਾਰ ਆਉਂਦੇ ਹੁੰਦੇ ਸਨ, ਫਿਰ ਬੰਦ ਹੋ ਗਏ। ਹੁਣ ਮੁਸ਼ਕਲ ਇਹ ਆ ਕਿ ਇੰਨਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਜਦੋਂ ਭਾਰਤ ਦੇਸ਼ ਮੰਗਲ ਤਾਰੇ ਦੇ ਚੱਕਰ ਲਾਉਣ ਵਾਲੇ ਉਪਗ੍ਰਹਿ ਬਣਾ ਚੁੱਕਾ, ਜਦੋਂ ਤਿਆਰੀਆਂ ਕਰਦਾ ਪਿਆ ਕਿ ਅਸੀਂ ਸਪੇਸ ਯਾਨੀ ਪੁਲਾੜ ਦੇ ਵਿੱਚ ਆਪਣਾ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਦੇਣਾ, ਜਦੋਂ ਤਿਆਰੀਆਂ ਕਰਦਾ ਪਿਆ ਕਿ ਅਗਲੇ ਸਾਲ ਤੱਕ ਅਸੀਂ ਚੰਦ ਦੇ ਉੱਤੇ ਜਾ ਕੇ ਭਾਰਤ ਦਾ ਇੱਕ ਨਾਗਰਿਕ ਉਤਾਰ ਦੇਣਾ, ਇੰਨੀਆਂ ਪ੍ਰਾਪਤੀਆਂ ਵਾਸਤੇ ਯਤਨ ਕਰਦਾ ਪਿਆ, ਧਰਤੀ ਦੇ ਉੱਤੇ ਉਹਦੇ ਤੋਰੇ ਫਿਰੇ ਦਾ ਅਮਲ ਉਸੇ ਤਰ੍ਹਾਂ ਹੀ ਵਿਗੜਿਆ ਹੋਇਆ ਜਿਹੜੇ ਵਿਗਾੜ ਉਦੋਂ ਪੈ ਚੁੱਕੇ। ਕਹਿੰਦੇ ਆ ਬਚਪਨੇ ਦਾ ਰੋਗ ਫਿਰ ਸਾਰੀ ਉਮਰ ਖਿਹੜਾ ਨਹੀਂ ਛੱਡਦਾ ਹੁੰਦਾ, ਇੱਦਾਂ ਲੱਗਦਾ ਕਿ ਉਹ ਬਚਪਨੇ ਦਾ ਰੋਗ ਅਜੇ ਤੱਕ ਵੀ ਖਿਹੜਾ ਨਹੀਂ ਛੱਡ ਰਿਹਾ। ਲੋਕਾਂ ਨੂੰ ਜਿਹੜੀਆਂ ਗੱਲਾਂ ਆਜ਼ਾਦੀ ਤੋਂ ਬਾਅਦ ਇੱਕ ਵਾਰੀ ਆਦਤਾਂ ਪੈ ਗਈਆਂ ਉਹ ਉਹਨਾਂ ਦਾ ਖਿਹੜਾ ਨਹੀਂ ਛੱਡ ਰਹੀਆਂ ਅਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਸੁਧਾਰਨ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ। ਮੈਂ ਬੇਨਤੀ ਕੀਤੀ ਸੀ ਕਿ ਕੁਝ ਗੱਲਾਂ ਦੀ ਮੈਨੂੰ ਖੁਸ਼ੀ ਹੋਈ, ਪਹਿਲਾਂ ਮੈਂ ਖੁਸ਼ੀ ਵਾਲੀ ਗੱਲ ਦੱਸਦਿਆਂ। ਅੱਗੇ ਅਸੀਂ ਜਲੰਧਰ ਤੋਂ ਦਿੱਲੀ ਨੂੰ ਜਾਣਾ ਹੋਵੇ ਏਅਰਪੋਰਟ ਨੂੰ, ਜਾਣ ਵਾਸਤੇ ਤਰੀਕਾ ਹੁੰਦਾ ਸੀ ਕਿ ਸਿੱਧੇ ਅੰਬਾਲਾ, ਕਰਨਾਲ, ਪਾਣੀਪਤ, ਸੋਨੀਪਤ, ਅੱਗੋਂ ਕੁੰਡਲੀ ਤੋਂ ਜਾ ਕੇ ਅਸੀਂ ਤਕਰੀਬਨ 1-1.5 ਘੰਟਾ ਟ੍ਰੈਫਿਕ ਜਾਮ ਵਿੱਚ ਫਸੇ ਰਹਿੰਦੇ ਸਾਂ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਫਿਰ ਅੱਗੋਂ ਦੀ ਪੀਤਮਪੁਰੇ ਥਰੀ ਹੋ ਕੇ ਧੌਰੇ ਕੂਏ ਤੋਂ ਏਅਰਪੋਰਟ ਨੂੰ ਜਾਈਦਾ ਸੀ। ਅੱਜ ਮੈਂ ਪਹਿਲੀ ਵਾਰ ਇਸ ਰਸਤੇ ਆਇਆ ਕਿ ਜਲੰਧਰ ਤੋਂ ਲੁਧਿਆਣਾ, ਲੁਧਿਆਣੇ ਲੋਡੋਵਾਲ ਟੋਲ ਪਲਾਜ਼ੇ ਤੋਂ ਸੱਜੇ ਪਾਸੇ ਨੂੰ ਜਿਹੜਾ ਬਾਈਪਾਸ ਹੈ, ਮੈਂ ਬੜੀ ਵਾਰ ਅੱਗੇ ਵੀ ਉਹ ਵਰਤਿਆ ਹੋਇਆ ਦਿੱਲੀ ਨੂੰ ਜਾਣ ਵਾਸਤੇ। ਇਹਦੇ ਉੱਤੇ ਗਏ ਪਰ ਗਿੱਲ ਰੋਡ ਤੋਂ ਅਸੀਂ ਮਲੇਰਕੋਟਲੇ ਨੂੰ ਮੁੜ ਗਏ। ਉਹ ਮਲੇਰਕੋਟਲੇ ਵਾਲੀ ਸੜਕ ਅੱਗੋਂ ਕੈਥਲ ਵੱਲੋਂ ਹੋ ਕੇ ਝੱਜਰ ਦੇ ਬਾਹਰ ਬਾਹਰ ਸਿੱਧੀ ਗੁਰੂਗ੍ਰਾਮ ਅਤੇ ਫਿਰ ਦਿੱਲੀ ਨੂੰ ਲੈ ਜਾਂਦੀ ਹੈ। ਰਸਤੇ ਵਿੱਚ ਏਅਰਪੋਰਟ ਵੀ ਆ ਜਾਂਦਾ, ਇੰਦਰਾ ਗਾਂਧੀ ਏਅਰਪੋਰਟ, ਉੱਥੇ ਵੀ ਜਿਹਨੇ ਜਾਣਾ ਉਹ ਜਾ ਸਕਦਾ। ਅਸੀਂ ਉੱਧਰ ਦੀ ਜਾਂਦੇ ਹੁੰਦੇ ਸੀ 7-8 ਘੰਟੇ ਸਹਿ ਸੁਭਾਅ ਲੱਗ ਜਾਂਦੇ ਸੀ, ਇੱਧਰ ਅਸੀਂ 6 ਘੰਟੇ ਦੇ ਵਿੱਚ ਪਹੁੰਚ ਗਏ ਔਰ ਇਹਨਾਂ 6 ਘੰਟਿਆਂ ਦੇ ਵਿੱਚੋਂ ਵੀ ਲੁਧਿਆਣੇ ਦੇ ਅਤੇ ਮਲੇਰਕੋਟਲੇ ਦੇ ਵਿਚਾਲੇ ਇੱਕ ਢਾਬਾ ਆਉਂਦਾ, ਚੰਗਾ ਵਧੀਆ ਢਾਬਾ, ਬਹੁਤ ਉੱਥੇ ਮੈਂ ਰਸ਼ ਵੇਖਿਆ, ਉੱਥੇ ਬੈਠ ਕੇ ਅਸੀਂ ਖਾਣਾ ਵੀ ਖਾਧਾ, ਕੁਝ ਲੋਕਾਂ ਨਾਲ ਮਿਲਣ ਗਿਲਣ ਵਾਲੇ ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰਸ਼ੰਸਕਾਂ ਨਾਲ ਅਸੀਂ ਕੁਝ ਫੋਟੋ ਵੀ ਖਿਚਾਈਆਂ। ਅੱਧੇ ਘੰਟੇ ਦੇ ਕਰੀਬ ਉੱਥੇ ਰੁਕੇ, ਫਿਰ ਵੀ ਅਸੀਂ 6 ਘੰਟਿਆਂ ਦੇ ਵਿੱਚ ਦਿੱਲੀ ਪਹੁੰਚ ਗਏ। ਇਹ ਮੈਨੂੰ ਖੁਸ਼ੀ ਹੋਈ, ਫਿਰ ਜਿਹੜਾ ਐਕਸਪ੍ਰੈਸ ਵੇ ਬਣਿਆ ਉਹ ਬਹੁਤ ਸੋਹਣਾ ਬਣ ਗਿਆ। ਇਹਦੇ ਨਾਲ ਹੀ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ ਮੈਂ 1995 'ਚ ਪਹਿਲੀ ਵਾਰੀ ਇੰਗਲੈਂਡ ਗਿਆ, ਉੱਥੇ ਜਾ ਕੇ ਮੈਂ ਦੇਖਿਆ ਕਿ ਉਹਨਾਂ ਦੇ ਜਿਹੜੇ ਮੋਟਰਵੇ ਆ M1 M4, ਇਹਨਾਂ ਦੇ ਉੱਤੇ ਥਾਂ ਥਾਂ ਢਾਬੇ ਹੈ ਨਹੀਂ, ਚਾਹ ਦੀਆਂ ਦੁਕਾਨਾਂ ਹੈ ਨਹੀਂ, ਵਰਕਸ਼ਾਪਾਂ ਹੈ ਨਹੀਂ। ਉੱਥੇ ਹਰ 15-20 ਮੀਲ ਦੇ ਬਾਅਦ ਉੱਥੇ ਮੀਲ ਚੱਲਦੇ ਆ, ਇਹ ਬੋਰਡ ਲੱਗੇ ਸਨ, ਵੈਲਕਮ ਬ੍ਰੇਕ 5 ਮੀਲ, 10 ਮੀਲ ਜਾਂ 15 ਮੀਲ। ਇਸੇ ਤਰ੍ਹਾਂ ਹੋਰ ਜਿਹੜੇ ਬ੍ਰੇਕਿੰਗ ਪੁਆਇੰਟ ਸੀਗੇ ਜਿੱਥੇ ਤੁਸੀਂ ਰੁਕ ਕੇ ਸਾਹ ਲੈ ਸਕਦੇ ਆ, ਚਾਹ ਪਾਣੀ ਪੀ ਸਕਦੇ ਆ, ਗੱਡੀ ਵਿੱਚ ਤੇਲ ਪਵਾ ਸਕਦੇ ਆ, ਹੋਰ ਲੋੜਾਂ ਪੂਰੀਆਂ ਕਰ ਸਕਦੇ ਆ। ਇੱਥੋਂ ਤੱਕ ਕਿ ਉੱਥੇ ਛੋਟੇ ਛੋਟੇ ਰਿਹਾਇਸ਼ ਦੇ ਵੀ ਪੁਆਇੰਟ ਹੈਗੇ ਆ ਜਿੱਥੇ ਤੁਸੀਂ ਚਾਹੋ ਤੇ 2-4 ਘੰਟੇ ਕਮਰਾ ਲੈ ਕੇ ਆਰਾਮ ਕਰ ਸਕਦੇ ਆ ਜਾਂ ਰਾਤ ਵੀ ਰਹਿ ਸਕਦੇ ਆ। ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਵਾਸ਼ਿੰਗ ਮਸ਼ੀਨ ਵੀ ਹੈ, ਜੇ ਤੁਸੀਂ ਆਪਣੇ ਕੱਪੜੇ ਧੋਣੇ ਚਾਹੋ ਉਹ ਵੀ ਧੋਣ ਦਾ ਪ੍ਰਬੰਧ ਹੁੰਦਾ। ਇਹ ਸਾਰੇ ਇਸ ਤਰ੍ਹਾਂ ਦੇ ਵੈਲਕਮ ਬ੍ਰੇਕ ਵਾਲੇ ਪੁਆਇੰਟ ਬਣੇ ਸਨ।
5: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
2: ਸਾਡਾ ਹੁਣ ਜਿਹੜਾ ਇਹ ਐਕਸਪ੍ਰੈਸ ਵੇ ਬਣਿਆ, ਇਹਦੇ ਉੱਤੇ ਜਦੋਂ ਅਸੀਂ ਇੱਕ ਵਾਰੀ ਚੜ੍ਹ ਗਏ ਤਾਂ ਇੱਕ ਬੋਰਡ ਆ ਗਿਆ ਕਿ ਅਗਲੇ 200 ਕਿਲੋਮੀਟਰ ਤੁਸੀਂ ਲਗਾਤਾਰ ਸਿੱਧੇ ਤੁਰੇ ਜਾਓ। ਇਸ ਤਰ੍ਹਾਂ ਦੇ ਬ੍ਰੇਕ ਪੁਆਇੰਟ ਆਉਂਦੇ ਆ ਜਿੱਥੇ ਤੁਸੀਂ ਜਲ ਪਾਣੀ ਛੱਕ ਸਕਦੇ ਹੋ, ਨਾਲ ਪੈਟਰੋਲ ਪੰਪ ਵੀ ਆ। ਅਜੇ ਪੂਰੇ ਨਹੀਂ ਬਣੇ, ਅਜੇ ਕਿਸੇ ਥਾਂ 'ਤੇ ਢਾਬਾ ਬਣਿਆ, ਕਿਸੇ ਥਾਂ 'ਤੇ ਨਾਲ ਪੈਟਰੋਲ ਪੰਪ ਬਣ ਗਿਆ, ਬਾਕੀ ਸਾਰਾ ਕੁਝ ਬਣਦਾ ਪਿਆ। ਪਰ ਉਹ ਜਿਹੜਾ 6-ਲੇਨ ਐਕਸਪ੍ਰੈਸ ਵੇ ਬਣਿਆ ਉਹ ਬਹੁਤ ਵਧੀਆ ਚੱਲਦਾ ਪਿਆ, ਔਰ ਉਹਦੇ ਉੱਤੇ ਜਦੋਂ ਜਾਂਦੇ ਹਾਂ ਤਾਂ ਗੱਡੀ ਨੂੰ ਰੁਕਾਵਟ ਕੋਈ ਨਹੀਂ। ਛੋਟੀਆਂ ਮੋਟੀਆਂ ਸੜਕਾਂ, ਲਿੰਕ ਰੋਡਸ, ਛੋਟੇ ਸ਼ਹਿਰਾਂ ਦੀਆਂ ਸੜਕਾਂ ਉਹਦੇ ਥੱਲਿਓਂ ਦੀ ਲੰਘਦੀਆਂ ਜਾਂਦੀਆਂ ਨੇ, ਉਹਨਾਂ ਨੂੰ ਨਾ ਐਂਟਰੀ ਪੁਆਇੰਟ ਦਿੱਤਾ ਗਿਆ, ਨਾ ਐਗਜ਼ਿਟ ਪੁਆਇੰਟ ਦਿੱਤਾ ਗਿਆ। 10-10, 15-15 ਕਿਲੋਮੀਟਰ ਤੱਕ ਕੋਈ ਐਗਜ਼ਿਟ ਨਹੀਂ, ਕੋਈ ਐਂਟਰੀ ਪੁਆਇੰਟ ਨਹੀਂ। ਇੱਥੋਂ ਤੱਕ ਕਿ ਇੱਕ ਥਾਂ ਤੋਂ ਅਸੀਂ ਰਾਹ ਦੇ ਵਿੱਚੋਂ ਥੋੜ੍ਹਾ ਜਿਹਾ ਭੁੱਲ ਗਏ, ਅਸੀਂ 100-150 ਗਜ਼ ਹੀ ਅੱਗੇ ਗਏ ਅਤੇ ਉੱਥੋਂ ਫਿਰ ਪਿੱਛੇ ਤਾਂ ਮੁੜ ਨਹੀਂ ਸਕਦੇ। ਜਦੋਂ ਅਸੀਂ ਦੁਬਾਰਾ ਲੋਕੇਸ਼ਨ ਲਾਈ, ਉਹਨੇ ਸਾਨੂੰ ਆਖਿਆ ਕਿ 5-6 ਕਿਲੋਮੀਟਰ ਅੱਗੇ ਜਾ ਕੇ ਕੱਟ ਆਊਗਾ, ਉੱਥੋਂ ਤੁਸੀਂ ਯੂ ਟਰਨ ਦੇ ਸਕਦੇ ਹਾਂ। ਅਸੀਂ ਯੂ ਟਰਨ ਦੇ ਕੇ ਆਏ, ਫਿਰ ਪਿਛਲੇ ਪਾਸੇ ਕੱਟ ਨਹੀਂ, ਸਾਨੂੰ 8-10 ਕਿਲੋਮੀਟਰ ਹੋਰ ਗੇੜਾ ਮਾਰ ਕੇ ਅੱਗੋਂ ਮੁੜ ਕੇ ਆਉਣਾ ਪਿਆ, ਯਾਨੀ ਸਾਨੂੰ ਕੋਈ 20-22 ਕਿਲੋਮੀਟਰ ਦਾ ਇੱਕ ਨਵਾਂ ਗੇੜਾ ਪੈ ਗਿਆ। ਇਹਦਾ ਮਤਲਬ ਇਹ ਆ ਕਿ ਇਹਨਾਂ ਐਕਸਪ੍ਰੈਸ ਵੇ ਦੇ ਉੱਤੇ ਚੱਲਦਿਆਂ ਜਾਂ ਤਾਂ ਤੁਹਾਨੂੰ ਰਸਤਿਆਂ ਸਾਰਿਆਂ ਦਾ ਪਤਾ ਹੋਵੇ, ਜੇ ਰਸਤਿਆਂ ਦਾ ਪਤਾ ਨਹੀਂ ਤਾਂ ਜਿੱਥੇ ਜਿੱਥੇ ਸਾਈਨ ਬੋਰਡ ਲੱਗੇ ਆ ਉਹਨਾਂ ਬੋਰਡਾਂ ਦਾ ਖਿਆਲ ਰੱਖ ਕੇ ਚੱਲਣਾ ਪਊਗਾ। ਨਹੀਂ ਤਾਂ ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਆ, ਘੜੀ ਦਾ ਘੁੱਸਿਆ 100 ਕੋਹ 'ਤੇ ਜਾ ਪੈਂਦਾ। ਇੱਥੇ ਮਾੜਾ ਜਿਹਾ ਇੱਕ ਵਾਰੀ ਰਸਤਾ ਘੁੱਸ ਜਾਓ, ਇੱਕ ਵਾਰੀ ਭਟਕ ਜਾਓ ਅਤੇ ਤੁਹਾਨੂੰ 10-20-30 ਕਿਲੋਮੀਟਰ ਅੱਗੋਂ ਚੱਕਰ ਪੈ ਸਕਦਾ, ਤੁਸੀਂ ਇੱਕਦਮ ਮੁੜ ਨਹੀਂ ਸਕਦੇ। ਅਤੇ ਇਹ ਵੀ ਹੋ ਸਕਦਾ ਕਿ ਅੱਗੋਂ ਜਦੋਂ ਮੁੜ ਕੇ ਆਓ ਰਸਤੇ 'ਚ ਕੋਈ ਟੋਲ ਪਲਾਜ਼ਾ ਹੋਵੇ ਅਤੇ ਇੱਕ ਚੱਟੀ ਤੁਹਾਨੂੰ ਹੋਰ ਵੀ ਭਰਨੀ ਪੈ ਸਕਦੀ ਆ। ਇਹ ਇਹਦਾ ਇੱਕ ਔਗਣ ਵੀ ਆ ਜਿਹਦੇ ਤੋਂ ਤੁਹਾਨੂੰ ਸੁਚੇਤ ਰਹਿਣਾ ਪਵੇਗਾ। ਜਦੋਂ ਮੈਂ ਤੁਹਾਨੂੰ ਚੰਗੀ ਗੱਲ ਇਹ ਦੱਸੀ ਆ, ਔਰ ਇਹ ਭਾਰਤ ਸਰਕਾਰ ਨੇ ਬਣਾਏ ਆ, ਇਹ ਵੀ ਮੈਂ ਸੁਣਿਆ ਕਿ ਇਹਦੇ ਵਿੱਚ ਵਰਲਡ ਬੈਂਕ ਦਾ ਵੀ ਕੋਈ ਸਕੀਮ ਉਹਨਾਂ ਦੀ ਜਿਹੜੀ ਉਹਦੇ ਵਿੱਚੋਂ ਕੁਛ ਮਦਦ ਮਿਲੀ ਹੈ, ਮਿਲੀ ਕਿ ਨਹੀਂ ਮਿਲੀ ਮੈਨੂੰ ਨਹੀਂ ਪਤਾ। ਨੈਸ਼ਨਲ ਹਾਈਵੇ ਅਥਾਰਟੀ ਹਰ ਗੱਲ ਦੱਸਦੀ ਨਹੀਂ, ਜਿੰਨੀਆਂ ਕੁ ਗੱਲਾਂ ਦੱਸੀਆਂ ਆ ਜਾਂਦੀਆਂ ਉਹਦੇ ਬਾਰੇ ਕੰਟਰੋਵਰਸੀ 'ਚ, ਉਹਦੇ ਬਾਰੇ ਵਿਵਾਦ ਤਾਂ ਬਹੁਤ ਆਉਂਦੇ ਆ, ਪਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੇ ਚੰਗੇ ਕੰਮ ਕੀਤੇ ਜਾਂਦੇ ਆ, ਮਿਸਾਲ ਦੇ ਤੌਰ 'ਤੇ ਇਹੋ ਜਿਹੇ ਐਕਸਪ੍ਰੈਸ ਵੇ ਬਣਾਏ ਗਏ ਆ, ਉਹਨਾਂ ਦਾ ਜ਼ਿਕਰ ਬਹੁਤੀ ਵਾਰ ਪੂਰਾ ਨਹੀਂ ਹੁੰਦਾ, ਉਹਨਾਂ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ। ਹੁਣ ਇਹ ਤੋਂ ਜਿਹੜੀ ਅਗਲੀ ਗੱਲ ਮੈਂ ਕਰਨੀ ਆ ਉਹ ਇਹ ਕਿ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਕਿ ਜਿਹੜਾ ਸਾਡਾ ਸੁਭਾਅ ਬਣਿਆ ਕਿ ਆਪਾਂ ਬਦਲਣਾ ਨਹੀਂ। ਮੈਨੂੰ ਇਹੋ ਜਿਹੇ ਮਿੱਤਰ, ਮੈਂ ਇਹ ਬਾਹਰਲਿਆਂ ਦੀ ਗੱਲ ਨਹੀਂ ਕਰਦਾ, ਮੇਰੇ ਮਿੱਤਰਾਂ ਦੇ ਵਿੱਚੋਂ ਵੀ ਕੁਝ ਇਹੋ ਜਿਹੇ ਮਿੱਤਰ ਕਈ ਵਾਰੀ ਮਿਲ ਜਾਂਦੇ ਆ ਜਿਹੜੇ ਬੜੇ ਆਰਾਮ ਨਾਲ ਹਿੱਕ ਠੋਕ ਕੇ ਕਹਿੰਦੇ ਆ ਆਪਾਂ ਨਹੀਂ ਕਦੇ ਰੈੱਡ ਲਾਈਟ ਦੇ ਉੱਤੇ ਗੱਡੀ ਰੋਕੀ। ਜੇ ਤੁਸੀਂ ਰੈੱਡ ਲਾਈਟ 'ਤੇ ਗੱਡੀ ਨਹੀਂ ਰੋਕੀ, ਨਾ ਰੋਕਿਓ, ਕਿਸੇ ਦਿਨ ਤੁਸੀਂ ਆਪਣਾ ਨੁਕਸਾਨ ਕਰਾਓਗੇ ਜਾਂ ਕਿਸੇ ਹੋਰ ਦਾ ਤੁਸੀਂ ਨੁਕਸਾਨ ਕਰੋਗੇ। ਇਹਦੀ ਸ਼ੇਖੀ ਕਾਹਦੀ ਮਾਰਦੇ ਹੋ ਕਿ ਮੈਂ ਕਦੇ ਰੈੱਡ ਲਾਈਟ 'ਤੇ ਗੱਡੀ ਨਹੀਂ ਰੋਕੀ। ਸ਼ੇਖੀ ਮਾਰਨੀ ਤਾਂ ਤੁਸੀਂ ਇਹ ਆਖੋ ਕਿ ਮੈਂ ਹਮੇਸ਼ਾ ਅਸੂਲਾਂ ਦੀ ਪਾਲਣਾ ਕਰਦਾ। ਇਹ ਆਖਣਾ ਕਿ ਮੈਂ ਕਿਸੇ ਅੜੇ ਅਸੂਲ ਨੂੰ ਮੰਨਦਾ ਹੀ ਨਹੀਂ, ਇਹ ਕੋਈ ਚੰਗੀ ਗੱਲ ਤਾਂ ਨਹੀਂ। ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਅਗਲੀ ਪੀੜ੍ਹੀ ਨੂੰ ਵੀ ਇਹ ਸਿਖਾਉਂਦੇ ਹਾਂ ਕਿ ਅਸੂਲਾਂ ਦੀ ਪਰਵਾਹ ਨਹੀਂ ਕਰੀਦੀ, ਅਸੂਲ ਤੋੜ ਕੇ ਵੀ ਲੰਘ ਜਾਈਦਾ। ਇਹ ਚੰਗੀਆਂ ਆਦਤਾਂ ਨਹੀਂ, ਇਹਨਾਂ ਆਦਤਾਂ ਨੂੰ ਬਦਲਣ ਦੀ, ਇਹਨਾਂ ਨੂੰ ਸੁਧਾਰਨ ਦੀ ਲੋੜ ਆ। ਇਹਦੇ ਲਈ ਸਾਨੂੰ ਯਤਨ ਕਰਨਾ ਪਏਗਾ। ਹੁਣ ਹੋਇਆ ਕੀ ਹੈ, ਅੱਜ ਵੀ ਐਕਸਪ੍ਰੈਸ ਵੇ 'ਤੇ ਮੈਂ ਕੁਛ ਗੱਲਾਂ ਮਾੜੀਆਂ ਵੇਖੀਆਂ। ਮਾੜੀਆਂ ਗੱਲਾਂ 'ਚੋਂ ਇੱਕ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੇ ਸੜਕ ਬਣਾਈ ਉਹਨਾਂ ਨੇ ਇਹ ਅਕਲ ਨਹੀਂ ਕੀਤੀ ਕਿ ਸੜਕ ਸਮੂਥ ਚਾਹੀਦੀ ਹੈ। ਮੈਂ ਵਿਦੇਸ਼ਾਂ ਵਿੱਚ ਜਾ ਕੇ ਕੈਨੇਡਾ ਵਿੱਚ ਵੀ, ਅਮਰੀਕਾ ਵਿੱਚ ਵੀ, ਨਿਊਜ਼ੀਲੈਂਡ ਵਿੱਚ ਵੀ, ਇੰਗਲੈਂਡ ਵਿੱਚ ਵੀ ਬਹੁਤ ਲੰਮਾ ਸਫ਼ਰ ਕਰਕੇ ਵੇਖਿਆ। ਉੱਥੇ ਕਾਫੀ ਦਾ ਕੱਪ ਡੈਸ਼ਬੋਰਡ 'ਤੇ ਰੱਖ ਦਿਓ, ਆਪਣਾ ਬਰਗਰ ਖਾਂਦੇ ਜਾਓ, ਉਸ ਕੱਪ ਦੇ ਵਿੱਚ ਘੁੱਟ ਭਰ ਕੇ ਫਿਰ ਰੱਖ ਦਿਓ, ਉਹਨੂੰ ਕੋਈ ਝਟਕਾ ਨਹੀਂ ਵੱਜਦਾ, ਉਹ ਛੁਲਕ ਕੇ ਬਾਹਰ ਨਹੀਂ ਡੁੱਲਦੀ। ਅਤੇ ਇੱਥੇ ਕੀ ਹੈ, ਜਿੰਨਾ ਚਿਰ ਤੱਕ ਤੁਸੀਂ ਚੱਲਦੇ ਜਾਓ, ਹਰ 100-200 ਗਜ ਦੇ ਬਾਅਦ ਗੱਡੀ ਇੱਕ ਵਾਰੀ ਐਂ ਬੁੜਕਦੀ ਹੈ, ਕੋਈ ਨਾ ਕੋਈ ਉਹਦੇ ਵਿੱਚ ਇਹੋ ਜਿਹਾ ਟਿਕਾਣਾ ਆਉਂਦਾ ਜਿੱਥੋਂ ਗੱਡੀ ਨੂੰ ਝਟਕਾ ਲੱਗਦਾ। ਨਾ ਵੀ ਲੱਗੇ ਤੇ ਸਾਰੀ ਦੀ ਸਾਰੀ ਸੜਕ ਦੇ ਉੱਤੇ ਜਾਂਦੀ ਗੱਡੀ ਐਂ ਵਾਈਬ੍ਰੇਟ ਕਰਦੀ ਜਾਂਦੀ ਹੈ। ਔਰ ਅੱਗੇ ਤਾਂ ਮੈਂ ਕਹਿੰਦਾ ਹੁੰਦਾ ਸਾਂ ਕਿ ਜਲੰਧਰ ਤੋਂ ਚੰਡੀਗੜ੍ਹ ਤੱਕ ਆਉਂਦਿਆਂ ਮੇਰੇ ਵਰਗਾ ਬੰਦਾ ਜਿਹੜਾ 17 ਤੋਂ ਟੱਪਿਆ ਉਹ ਰਿੜਕਿਆ ਜਾਂਦਾ। ਹੁਣ ਮੈਂ ਜਦੋਂ ਅੱਜ ਐਕਸਪ੍ਰੈਸ ਵੇ 'ਤੇ ਆਇਆ, ਐਕਸਪ੍ਰੈਸ ਵੇ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ, ਪਰ ਜੋ ਕੁਛ ਉੱਥੇ ਹਾਲਤ ਹੈ ਉਹਦੇ ਵਿੱਚ ਵੀ ਉਹੀ ਵਾਈਬ੍ਰੇਸ਼ਨ, ਉਹੋ ਕੰਬਣੀ, ਉਹੋ ਝਟਕੇ ਇਹ ਬਣਾਉਣ ਵਾਲਿਆਂ ਨੇ ਸਮੂਥਨੈਸ ਕਿਉਂ ਨਾ ਰੱਖੀ। ਉਹਦਾ ਇੱਕ ਕਾਰਨ ਹੋਰ ਵੀ ਹੈ, ਜਦੋਂ ਬਣਾਉਣ ਵਾਸਤੇ ਕ੍ਰੈਸ਼ਰ ਤੋਂ ਵੱਡੇ ਵੱਡੇ ਟਿੱਪਰ ਉਹਨਾਂ ਦੇ ਵਿੱਚ ਭਰ ਭਰ ਕੇ ਜਿਹੜੀ ਉਹ ਰੇਤ ਬਜਰੀ ਮਿਕਸ ਕੀਤੀ ਹੁੰਦੀ ਹੈ ਉਹ ਮਿਕਸਚਰ ਪਲਾਂਟ 'ਚੋਂ ਲਿਆਉਂਦੇ ਨੇ ਲੁੱਕ ਨਾਲ ਮਿਲਾ ਕੇ, ਉਹ ਰਸਤੇ 'ਚ ਕਿਰਦੀ ਆਉਂਦੀ ਹੈ। ਜਿੱਥੇ ਜਿੱਥੇ ਕਿਰਦੀ ਹੈ, ਕਿਉਂਕਿ ਉਹਦੇ ਵਿੱਚ ਲੁੱਕ ਹੁੰਦਾ, ਉੱਥੇ ਉੱਥੇ ਜੰਮਦੀ ਆਉਂਦੀ ਹੈ। ਔਰ ਉਹਨਾਂ ਨੂੰ ਜਦੋਂ ਟਾਇਰ ਉੱਪਰ ਦੀ ਲੰਘਦੇ ਆ ਉਹ ਹੋਰ ਹੇਠਾਂ ਹੁੰਦੀ ਜਾਂਦੀ ਹੈ, ਉਹ ਪੱਧਰੀ ਨਹੀਂ ਹੁੰਦੀ, ਉਹਨਾਂ 'ਤੇ ਟਾਇਰ ਵੱਜ ਵੱਜ ਕੇ ਇਸ ਤਰ੍ਹਾਂ ਵਾਈਬ੍ਰੇਟ ਕਰਦੀ ਜਾਂਦੀ ਹੈ। ਦੂਸਰੀ ਗੱਲ ਇਹ ਕਿ ਅੱਜ ਵੀ ਮੈਂ ਵੇਖਿਆ ਇਹਨਾਂ ਸੜਕਾਂ 'ਤੇ ਵੱਡੇ ਵੱਡੇ ਟਿੱਪਰ ਲੰਘਦੇ ਨੇ, ਵੱਡੇ ਵੱਡੇ ਟਰਾਲੇ ਲੰਘਦੇ ਨੇ, ਜਿਨ੍ਹਾਂ ਦੇ ਵਿੱਚ ਜਿੱਥੇ ਲੋਹਾ ਲੱਦਿਆ ਹੋਵੇ ਤਾਂ ਮੈਨੂੰ ਉੱਥੇ ਕੋਈ ਇਤਰਾਜ਼ ਨਹੀਂ, ਉਹਦੇ ਉੱਤੇ ਪੇਟੀਆਂ ਲੱਦੀਆਂ ਹੋਣ, ਕੋਈ ਹੋਰ ਸਮਾਨ ਲੱਦਿਆ ਹੋਵੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਇਤਰਾਜ਼ ਉਦੋਂ ਹੁੰਦਾ ਜਦੋਂ ਆਪਣੇ ਕਪੈਸਿਟੀ ਨਾਲੋਂ ਵੱਧ ਉਹਦੇ ਉੱਤੇ ਰੇਤ ਬਜਰੀ ਲੱਦੀ ਜਾਂਦੀ ਹੈ ਔਰ ਇੰਨੀ ਉੱਪਰ ਤੱਕ ਫੱਟੇ ਲਾ ਲਾ ਕੇ ਤਾਂ ਤੱਕ ਚਾੜ ਦਿੱਤੀ ਜਾਂਦੀ ਹੈ ਕਿ ਉਹ ਟਿੱਪਰ ਚੱਲਦਾ ਜਾਂ ਉਹਨਾਂ ਦਾ ਟਰਾਲਾ ਚੱਲਦਾ ਅਤੇ ਉਹ ਇਸ ਤਰ੍ਹਾਂ ਗੜੈ ਗੜੈ ਕਰਦਾ ਜਾਂਦਾ ਜਿਵੇਂ ਹੜ ਵਾਹੁੰਦਿਆਂ ਟਰੈਕਟਰ ਦਾ ਜ਼ੋਰ ਲੱਗ ਰਿਹਾ ਹੁੰਦਾ, ਉਹ ਖੱਬੇ ਸੱਜੇ ਵੀ ਝੂਲਦਾ ਜਾਂਦਾ, ਕਈ ਵਾਰੀ ਤਾਂ ਇੰਨਾ ਟੇਢਾ ਹੁੰਦਾ ਕਿ ਉਹਦੇ ਕੋਲੋਂ ਗੱਡੀ ਲੰਘਾਉਣ ਲੱਗਿਆ ਇਸ ਗੱਲੋਂ ਡਰਦੇ ਰਹੀਦਾ ਕਿ ਕਿਤੇ ਉੱਤੇ ਡਿੱਗਣਾ ਪੈਂਦਾ ਹੋਵੇ। ਸਿਰਫ ਮੈਂ ਨਹੀਂ ਡਰਦਾ, ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਵੇਖੀਆਂ ਨੇ। ਇਹ ਟੈਂਕਰ ਰਸਤੇ 'ਚ ਜਾਂਦਿਆਂ ਪਹਿਲਾਂ ਇੱਕ ਪਾਸੇ ਥੋੜ੍ਹਾ ਜਿਹਾ ਝੁਕਿਆ, ਡਰਾਈਵਰ ਲਈ ਗਿਆ, ਹੌਲੀ ਹੌਲੀ ਲੋਕਾਂ ਨੇ ਆਖਿਆ ਵੀ ਇਹ ਝੁਕਿਆ, ਉਹਨੇ ਆਖਿਆ ਰੋਜ਼ ਹੀ ਝੁਕਿਆ ਰਹਿੰਦਾ, ਇੱਕ ਥਾਂ 'ਤੇ ਜਾ ਕੇ ਡਿੱਗ ਪਿਆ। ਜਲੰਧਰ ਸਾਡਾ ਜਿੱਥੇ BSF ਚੌਕ ਆ, PAP ਅਤੇ ਬੱਸ ਸਟੈਂਡ ਦੇ ਵਿਚਾਲੇ, ਉਸ BSF ਚੌਕ ਦੇ ਵਿੱਚ ਇੱਕ ਰਿਟਾਇਰਡ ਅਫਸਰ ਦਾ ਪੋਤਰਾ ਆਪਣੀ ਕਾਰ 'ਤੇ ਜਾਂਦਾ ਸੀ, ਇਸੇ ਤਰ੍ਹਾਂ ਦਾ ਇੱਕ ਟਿੱਪਰ ਜਾਂਦਾ ਉਲਟਾ ਹੋ ਕੇ ਉੱਤੇ ਪੈ ਗਿਆ, ਉਸ ਮੁੰਡੇ ਦੀ ਜਾਨ ਚਲੀ ਗਈ। ਸਾਨੂੰ ਅੱਜ ਵੀ ਦੁੱਖ ਹੈ, ਮੈਂ ਉਸ ਬੱਚੇ ਨੂੰ ਕਦੇ ਮਿਲਿਆ ਨਹੀਂ ਸਾਂ, ਮੈਂ ਉਹਦੇ ਦਾਦੇ ਨੂੰ ਜ਼ਰੂਰ ਜਾਣਦਾ ਸਾਂ, ਇੱਕ ਦੋ ਵਾਰ ਕਦੇ ਮਿਲੇ ਸਾਂ, ਪਰ ਕਦੇ ਬਹੁਤੀ ਸਾਡੀ ਨੇੜਤਾ ਨਹੀਂ ਰਹੀ। ਉਹ ਬੱਚਾ ਜਿਹੜਾ ਸੀ ਉਹਦੀ ਮੌਤ ਦਾ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ। ਇਸ ਤਰ੍ਹਾਂ ਦੇ ਜਿਹੜੇ ਟਿੱਪਰ ਚੱਲਦੇ ਨੇ ਜਾਂ ਇਹਨਾਂ ਸੜਕਾਂ 'ਤੇ ਵੱਡੇ ਵੱਡੇ ਪਰਾਲੀ ਵਾਲੇ ਟਰੱਕ ਚੱਲਦੇ ਨੇ, ਤੂੜੀ ਵਾਲੇ ਟਰੱਕ ਚੱਲਦੇ ਨੇ, ਜਿੰਨਾ ਉਹ ਟਰੱਕ ਦਾ ਆਪਣਾ ਸਾਈਜ਼ ਹੁੰਦਾ, ਦੋਵੇਂ ਪਾਸੇ ਜਦੋਂ 4-4, 5-5 ਫੁੱਟ ਵਧਾ ਦੇਣਾ ਉਹਦੇ ਨਾਲ ਉਨਾ ਹੀ ਸਾਈਜ਼ ਹੋਰ ਵੱਧ ਜਾਂਦਾ, ਯਾਨੀ ਇੱਕ ਟਰੱਕ ਚੱਲਦਾ ਦੋ ਟਰੱਕਾਂ ਦਾ ਥਾਂ ਘੇਰਦਾ। ਉਹ ਸੜਕ ਦੇ ਉੱਤੇ ਆਮ ਸੜਕ 'ਤੇ ਹੋਵੇ ਭਾਵੇਂ ਐਕਸਪ੍ਰੈਸ ਵੇ ਦੇ ਉੱਤੇ ਹੋਵੇ, ਉਹਦੇ ਕੋਲ ਦੀ ਦੂਸਰੀ ਗੱਡੀ ਪਿੱਛੋਂ ਓਵਰਟੇਕ ਕਰਨਾ ਚਾਹੇ ਉੱਥੇ ਹਾਰਨ ਵਜਾਈ ਜਾਓ। ਬਹੁਤੀ ਵਾਰੀ ਉਹਨਾਂ ਨੇ ਆਪਣਾ ਡੈੱਕ ਲਾਇਆ ਹੁੰਦਾ, ਮਿਊਜ਼ਿਕ ਵੱਜਦਾ, ਗਾਣੇ ਵੱਜਦੇ, ਉਹਨਾਂ ਨੂੰ ਪਤਾ ਹੀ ਨਹੀਂ ਪਿੱਛੋਂ ਕੋਈ ਹਾਰਨ ਦਿੰਦਾ ਕਿ ਨਹੀਂ ਦਿੰਦਾ। ਨਿੱਪਰ ਦੇ ਜਾਓ, ਉਹਨਾਂ ਨੂੰ ਪਰਵਾਹ ਕੋਈ ਨਹੀਂ, ਉਹ ਇਸੇ ਤਰ੍ਹਾਂ ਲਈ ਜਾਂਦੇ ਨੇ ਔਰ ਵਿੰਗੇ ਟੇਢੇ ਹੋ ਕੇ ਵੀ ਚੱਲੀ ਜਾਂਦੇ ਨੇ, ਕਦੇ ਕਦੇ ਜਾਂਦਿਆਂ ਉਹ ਰਸਤੇ ਦੇ ਵਿੱਚ ਫਿਰ ਉਲਟ ਵੀ ਜਾਂਦੇ ਨੇ। ਕੀ ਤੁਸੀਂ ਨਹੀਂ ਸਮਝਦੇ ਕਿਹਦਾ ਨੁਕਸਾਨ ਹੁੰਦਾ ਪਿਆ? ਮੈਂ ਇਹਦੇ ਤੋਂ ਵੀ ਅਗਲੀ ਭੈੜੀ ਗੱਲ ਇਹ ਵੇਖੀ ਹੈ ਕਿ ਦੁਨੀਆ ਭਰ ਵਿੱਚ ਅਸੂਲ ਹੈ ਕਿ ਜਿੱਥੇ ਖੱਬੇ ਹੱਥ ਲੋਕ ਚੱਲਦੇ ਨੇ, ਸਭ ਤੋਂ ਖੱਬੇ ਹੱਥ ਹੇਠਲੀ ਲਾਈਨ ਦੇ ਵਿੱਚ ਉਹ ਗੱਡੀ ਚੱਲਦੀ ਹੈ ਜਿਹੜੀ ਸਭ ਤੋਂ ਘੱਟ ਸਪੀਡ ਵਾਲੀ ਹੈ, ਅਤੇ ਸੱਜੇ ਹੱਥ ਬਿਲਕੁਲ ਡਿਵਾਈਡਰ ਦੇ ਨਾਲ ਨਾਲ ਉੱਥੇ ਉਹ ਗੱਡੀ ਚੱਲਦੀ ਜਿਹੜੀ ਸਭ ਤੋਂ ਵੱਧ ਸਪੀਡ ਵਾਲੀ ਹੈ। ਇੱਥੇ ਕੀ ਹੁੰਦਾ, ਟਰੈਕਟਰ ਵਾਲਾ ਡਿਵਾਈਡਰ ਦੇ ਨਾਲ ਨਾਲ ਚੱਲਦਾ, ਜਿਹੜੀ ਵੱਧ ਸਪੀਡ ਵਾਲੀ ਲੇਨ ਹੈ ਉਹਦੇ ਵਿੱਚ। ਵੱਡੇ ਟੈਂਕਰਾਂ ਵਾਲੇ, ਵੱਡੇ ਟਿੱਪਰਾਂ ਵਾਲੇ, ਜਿਹੜੇ ਟਰਾਲਿਆਂ ਵਾਲੇ ਆ, ਜਿਹੜੇ ਮਸਾਂ ਹੀ ਤੁਰਦੇ ਆ, ਝੂਲਦੇ ਜਾਂਦੇ ਆ, ਉਹ ਵੀ ਜਾ ਕੇ ਡਿਵਾਈਡਰ ਦੇ ਨਾਲ ਦੀ ਉਸ ਲਾਈਨ 'ਚ ਚੱਲਦੇ ਆ, ਉਸ ਲੇਨ 'ਚ ਚੱਲਦੇ ਆ, ਉਸ ਗਲੀ 'ਚ ਚੱਲਦੇ ਆ ਜਿਹੜੀ ਗਲੀ ਅਸਲ ਵਿੱਚ ਸਭ ਤੋਂ ਵੱਧ ਸਪੀਡ ਵਾਲਿਆਂ ਵਾਸਤੇ ਹੁੰਦੀ ਹੈ।
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ। 92.7 FM

0: ਉਹਦੇ ਖੱਬੇ ਪਾਸੇ ਦੀ ਕਰਕੇ ਕੱਢਦੇ ਆ। ਔਰ ਇੱਕ ਦੋ ਵਾਰ ਇਹ ਹੋਇਆ ਕਿ ਉਧਰੋਂ ਉਹਨਾਂ ਨੇ ਖੱਬੇ ਪਾਸਿਓ ਗੱਡੀ ਕੱਢਣ ਦਾ ਯਤਨ ਕੀਤਾ, ਉਧਰੋਂ ਟਰਾਲੇ ਵਾਲਾ ਜਾਂ ਟੈਂਕਰ ਵਾਲਾ, ਉਹਦੇ ਐਵੇਂ ਮਨ 'ਚ ਪਤਾ ਨਹੀਂ ਕੀ ਆਈ, ਉਹਨੇ ਖੱਬੇ ਪਾਸੇ ਨੂੰ ਕੱਟ ਦਿੱਤੀ, ਦੋਵਾਂ ਗੱਡੀਆਂ ਦਾ ਭੇੜ ਹੋ ਗਿਆ। ਇੱਦਾਂ ਦੇ ਭੇੜ ਹੁੰਦੇ ਵੀ ਅਸੀਂ ਰਾਹਾਂ 'ਚ ਵੇਖੇ ਆ। ਅੱਜ ਫਿਰ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਇਸ ਤਰ੍ਹਾਂ ਉਹ ਆਪਣੀ ਮਰਜ਼ੀ ਨਾਲ ਖੱਬੇ ਸੱਜੇ ਚਲਾਉਂਦੇ ਆ। ਇੱਕ ਮੈਂ ਹੋਰ ਥਾਂ 'ਤੇ ਵੇਖਿਆ ਕਿ ਦੋ ਟਰਾਲਿਆਂ ਵਾਲੇ, ਉਹ ਦੋਵੇਂ ਜਾਣੇ ਤਕਰੀਬਨ 1 ਕਿਲੋਮੀਟਰ ਤੱਕ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਹਾਂ, ਉਹ ਦੋਵੇਂ ਬਰਾਬਰ ਬਰਾਬਰ ਬਰਾਬਰ ਬਰਾਬਰ, ਔਰ ਜਿਹੜਾ ਅਗਲੇ ਪਾਸੇ ਸਾਡੇ ਅੱਗੇ ਟਰਾਲਾ ਸੀ, ਉਸ ਟਰਾਲੇ ਦਾ ਡਰਾਈਵਰ ਆਪਣੇ ਸ਼ੀਸ਼ੇ 'ਚੋਂ ਪਿੱਛੇ ਸਾਡੇ ਵੱਲ ਵੀ ਵੇਖਦਾ ਸੀ ਔਰ ਹੱਸਦਾ ਸੀ, ਔਰ ਸਾਫ਼ ਦਿਸਦਾ ਸੀ ਕਿ ਦੋਵੇਂ ਜ਼ਿੱਦ ਕਰਕੇ ਚਲਾ ਰਹੇ ਹਾਂ। ਉਹਨਾਂ ਨੇ 1 ਕਿਲੋਮੀਟਰ ਤੱਕ ਸਾਨੂੰ ਕੀ ਕਿਸੇ ਵੀ ਗੱਡੀ ਨੂੰ ਕੋਈ ਰਾਹ ਨਹੀਂ ਦਿੱਤਾ। ਅਖੀਰ ਉਹਨਾਂ 'ਚੋਂ ਇੱਕ ਜਣਾ ਥੋੜ੍ਹਾ ਜਿਹਾ ਕਮਜ਼ੋਰ ਨਿਕਲਿਆ, ਦੂਸਰਾ ਥੋੜ੍ਹਾ ਜਿਹਾ ਤੇਜ਼ ਨਿਕਲਿਆ, ਉਹਨੇ ਗੱਡੀ ਕੱਢ ਦਿੱਤੀ ਅਤੇ ਅੱਗੇ ਲੰਘਾ ਕੇ ਲੈ ਗਿਆ, ਅਤੇ ਅਸੀਂ ਵੀ ਲੰਘ ਸਕੇ, ਨਹੀਂ ਤਾਂ ਪਤਾ ਨਹੀਂ 5-7 ਕਿਲੋਮੀਟਰ ਇਸੇ ਤਰ੍ਹਾਂ ਵੀ ਚੱਲ ਸਕਦੇ ਸਨ। ਇੱਕ ਗੱਲ ਮੈਂ ਹੋਰ ਦੱਸਦੇ ਹਾਂ, ਬਾਕੀ ਦੇਸ਼ਾਂ ਦੇ ਵਿੱਚ ਲੇਨ ਡਰਾਈਵਿੰਗ ਹੈ, ਇੱਥੇ ਲੇਨ ਨਹੀਂ, ਬਹੁਤ ਸਾਰੇ ਲੋਕ ਲਾਈਨ ਡਰਾਈਵਿੰਗ ਕਰਦੇ ਆ। ਲੇਨ ਹੁੰਦੀ ਆ ਦੋ ਲਾਈਨਾਂ ਦੇ ਵਿਚਕਾਰ ਜਿਹੜਾ ਰਸਤਾ ਵਾ ਉਹਨੂੰ ਕਹਿੰਦੇ ਆ। ਇੱਥੇ ਲੋਕੀ ਲੇਨ ਦੇ ਬਜਾਏ ਲਾਈਨ ਸਮਝਦੇ ਆ, ਲਾਈਨ ਤੋਂ ਇੱਕ ਟਾਇਰ ਖੱਬੇ ਇੱਕ ਸੱਜੇ, ਔਰ 2-2 ਕਿਲੋਮੀਟਰ ਉਹ ਹੀ ਲਈ ਜਾਂਦੇ ਆ। ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ, ਇਹਨਾਂ ਦਾ ਕੀ ਕੋਈ ਹੱਲ ਕੱਢਿਆ ਜਾ ਸਕਦਾ? ਕੀ ਅਸੀਂ ਸਾਰਾ ਕੁਝ ਸਰਕਾਰਾਂ 'ਤੇ ਛੱਡ ਦਈਏ? ਸਰਕਾਰ ਸਾਨੂੰ ਸੜਕਾਂ ਬਣਾ ਕੇ ਦੇ ਸਕਦੀ ਹੈ, ਪਰ ਇਹਨਾਂ ਸੜਕਾਂ ਦੇ ਨਾਲ ਨਾਲ ਹਰ ਸੜਕ ਦੇ ਉੱਤੇ ਡੀਪੂ ਖੋਲ੍ਹ ਕੇ ਸਾਨੂੰ ਇੱਕ ਇੱਕ ਅਕਲ ਦਾ ਡੱਬਾ ਨਹੀਂ ਦੇ ਸਕਦੀ। ਮੈਂ ਤੁਹਾਨੂੰ ਇੱਕ ਹੋਰ ਦੱਸਾਂ ਗੱਲ, ਸਾਰੇ ਥਾਵਾਂ 'ਤੇ ਅਸੂਲ ਹੈ, ਜਿਨ੍ਹਾਂ ਦੇਸ਼ਾਂ ਦੇ ਵਿੱਚ ਖੱਬੇ ਪਾਸੇ ਚੱਲਦੇ ਆ ਉਹਨਾਂ 'ਚ ਇਹ ਅਸੂਲ ਹੈ ਕਿ ਜਿਹੜੀ ਗੱਡੀ ਤੁਹਾਡੇ ਸੱਜੇ ਪਾਸੇ ਤੋਂ ਆਉਂਦੀ ਹੈ ਸਭ ਤੋਂ ਪਹਿਲਾਂ ਉਹਨੂੰ ਰਾਹ ਦਿਓ। ਉਹਦੇ ਕਾਰਨ ਹੁੰਦੇ ਆ, ਉਹ ਚੌਕ ਦੇ ਵਿੱਚ ਆ ਚੁੱਕਾ, ਜੇ ਤੁਸੀਂ ਉਹਨੂੰ ਰਾਹ ਨਾ ਦਿਓਗੇ, ਸਾਰੇ ਚੌਕ ਵਿੱਚ ਵੜਦੇ ਗਏ, ਸੱਜੇ ਪਾਸੇ ਤੋਂ ਆਈ ਗੱਡੀ ਜਿਹੜੀ ਹੈ ਉਹ ਨਿਕਲੇ ਨਾ, ਚੌਕ ਜਾਮ ਹੋ ਜਾਏਗਾ। ਦੂਸਰੀ ਗੱਲ ਇਹ ਕਿ ਜਿਹੜਾ ਤੁਹਾਡੇ ਸੱਜੇ ਪਾਸੇ ਆ ਉਹਨੂੰ ਤੁਸੀਂ ਵੇਖ ਸਕਦੇ ਆ, ਉਹ ਤੁਹਾਨੂੰ ਨਹੀਂ ਵੇਖ ਸਕਦਾ, ਪਰਲਾ ਪਾਸਾ ਹੋ ਸਕਦਾ ਉਹਨੂੰ ਨਾ ਦਿਸੇ ਅਤੇ ਸਿੱਧਾ ਇੱਧਰ ਨੂੰ ਕਰ ਦੇ। ਇੱਥੇ ਆ ਕੇ ਫਿਰ ਤੀਜੀ ਗੱਲ ਵਾਪਰਦੀ ਹੈ, ਜੇ ਖੁਦਾ ਨਖਾਸਤਾ ਦੋਵਾਂ ਗੱਡੀਆਂ ਦਾ ਆਪਸ ਵਿੱਚ ਭੇੜ ਹੋ ਗਿਆ ਅਤੇ ਉਹ ਤਾਂ ਪਰਲੇ ਪਾਸੇ ਆ, ਤੁਹਾਡੀ ਗੱਡੀ ਦਾ ਡਰਾਈਵਰ ਯਾਨੀ ਕਿ ਤੁਸੀਂ ਜਾਂ ਮੈਂ, ਜਿਹੜਾ ਬੰਦਾ ਗੱਡੀ ਚਲਾਉਂਦਾ ਉਹ ਤਾਂ ਉਸ ਪਾਸੇ ਆ ਜਿੱਧਰੋਂ ਖੱਬੇ ਪਾਸੇ ਸੱਜੇ ਪਾਸੇ ਤੋਂ ਗੱਡੀ ਆ ਰਹੀ ਹੈ। ਜੇ ਦੋਵਾਂ ਦੀ ਟੱਕਰ ਹੋ ਗਈ ਅਤੇ ਉਹ ਸੱਜੇ ਪਾਸੇ ਤੋਂ ਆਈ ਗੱਡੀ ਜਿਹੜੀ ਆ ਉਹ ਜੇ ਸਿੱਧੀ ਆ ਕੇ ਡਰਾਈਵਰ ਨੂੰ ਵੱਜੇਗੀ, ਮੈਂ ਇਸ ਤਰ੍ਹਾਂ ਦੇ ਡਰਾਈਵਰ ਜਿਹੜੇ ਆ ਉਹ ਮਰਦੇ ਵੇਖੇ ਆ ਜਿਹੜੇ ਸੱਜੇ ਪਾਸੇ ਤੋਂ ਆਈ ਗੱਡੀ ਤੋਂ ਵਧੋ ਵਧੀ ਲੰਘਣ ਦਾ ਯਤਨ ਕਰਦੇ ਸੀ, ਉਸ ਗੱਡੀ ਦਾ ਡਰਾਈਵਰ ਬਚ ਗਿਆ ਅਤੇ ਜਿਹੜਾ ਖੱਬੇ ਪਾਸੋਂ ਆਇਆ ਸੀ ਧੱਕੇ ਨਾਲ ਨਿਕਲਣ ਲੱਗਾ ਸੀ ਉਹ ਮਾਰਿਆ ਗਿਆ, ਕਿਉਂਕਿ ਉਹ ਬਿਲਕੁਲ ਉਸ ਗੱਡੀ ਦੀ ਮਾਰ ਹੇਠ ਸੀ।
1: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਇਹਨਾਂ ਗੱਲਾਂ ਦਾ ਵੀ ਅਸੀਂ ਕੋਈ ਧਿਆਨ ਨਹੀਂ ਰੱਖਦੇ, ਬਲਕਿ ਕਹਿਣਾ ਇਹ ਚਾਹੀਦਾ ਕਿ ਅਸੀਂ ਕਿਸੇ ਵੀ ਗੱਲ ਦਾ ਕੋਈ ਧਿਆਨ ਨਹੀਂ ਰੱਖਦੇ, ਅਸੀਂ ਮਨ ਮਰਜ਼ੀ ਨਾਲ ਚੱਲਣਾ ਚਾਹੁੰਦੇ ਹਾਂ। ਜਦੋਂ ਅਸੀਂ ਮਨ ਮਰਜ਼ੀ ਨਾਲ ਚੱਲਦੇ ਹਾਂ ਉਹਦਾ ਨਤੀਜਾ ਕੀ ਨਿਕਲਦਾ? ਮੈਂ ਰੋਜ਼ ਖਬਰਾਂ ਪੜ੍ਹਦਾ, ਔਰ ਜਿੰਨੀਆਂ ਖਬਰਾਂ ਮੈਂ ਪੜ੍ਹਦਾ ਕਿਉਂਕਿ ਖਬਰਾਂ ਨਾਲ ਮੇਰਾ ਵਾਸਤਾ ਹੈ, ਮੈਂ ਪਿਛਲੀ ਅੱਧੀ ਸਦੀ ਜਿਹੜੀ ਹੈ ਖਬਰਾਂ ਨਾਲ ਵਾਸਤਾ ਰੱਖ ਕੇ ਗੁਜ਼ਾਰੀ ਹੋਈ ਆ, ਉਹਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਤੋਂ ਮਨ ਬਹੁਤ ਦੁਖੀ ਹੁੰਦਾ। ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਥਾਂ 'ਤੇ ਇੱਕ ਮੁੰਡੇ ਨੇ ਸਿਰਫ ਰੀਲ ਬਣਾਉਣ ਦੇ ਚੱਕਰ ਵਿੱਚ ਅਗਲੇ ਪਾਸੇ ਆਪਣੇ ਬੋਨਟ ਦੇ ਉੱਤੇ ਇੱਕ ਕੈਮਰਾ ਲਾ ਤਾ, ਆਪ ਉਹ ਗੱਡੀ ਚਲਾ ਰਿਹਾ ਸੀ, ਨਾਲ ਉਹਦੇ ਇੱਕ ਦੋਸਤ ਬੈਠਾ ਸੀ, ਦੋਵੇਂ ਜਣੇ ਚੱਲਦੀ ਗੱਡੀ 'ਚੋਂ, ਦੋਸਤ ਨੇ ਤਾਂ ਬਾਹਰ ਨਿਕਲਣਾ ਸੀ, ਉਹ ਡਰਾਈਵਰ ਵੀ ਗੱਡੀ ਦੇ ਵਿੱਚ ਦੀ ਬਾਹਰ ਨਿਕਲ ਕੇ ਅਤੇ ਭੰਗੜਾ ਪਾਉਣ ਲੱਗ ਪਿਆ। ਇਹ ਦੋਵੇਂ ਭੰਗੜਾ ਪਾ ਰਹੇ ਸੀ, ਰਿਕਾਰਡਿੰਗ ਬੜੀ ਸ਼ਾਨਦਾਰ ਬਣ ਰਹੀ ਸੀ, ਪਰ ਅਚਾਨਕ ਗੱਡੀ ਮਾੜੀ ਜਿਹੀ ਹਿੱਲੀ, ਉਹ ਜਦੋਂ ਕੰਟਰੋਲ ਕਰਨ ਵਾਸਤੇ ਮੁੰਡਾ ਸਟੇਅਰਿੰਗ ਤੱਕ ਚਲਾ ਗਿਆ ਅਤੇ ਉਹ ਸਟੇਅਰਿੰਗ ਫੜਨ ਲੱਗਾ, ਉਹਨੇ ਚਿਰ ਨੂੰ ਸਟੇਅਰਿੰਗ ਦੂਜੇ ਪਾਸੇ ਘੁੰਮ ਗਿਆ, ਐਕਸੀਡੈਂਟ ਹੋ ਗਿਆ, ਉਹ ਨਾਲ ਦੇ ਮੁੰਡੇ ਨੂੰ ਸੱਟਾਂ ਲੱਗੀਆਂ, ਜਿਹੜਾ ਚਲਾਉਣ ਵਾਲਾ ਮੁੰਡਾ ਸੀ ਉਹਦੀ ਮੌਤ ਹੋ ਗਈ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਅਸੀਂ ਹੋਰ ਕਈਆਂ ਥਾਵਾਂ 'ਤੇ ਇਹ ਵੇਖਿਆ ਕਿ ਬੱਚੇ ਮੋਟਰਸਾਈਕਲਾਂ ਵਾਲੇ, ਅੱਜ ਕੱਲ੍ਹ ਬਾਈਕਰਸ ਗਰੁੱਪ ਬਣੇ ਨੇ, ਬਾਈਕਰਸ ਗਰੁੱਪ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ, ਉਹਨਾਂ ਦੇ ਵਿੱਚ ਕੁਝ ਬਾਈਕਰਸ ਗਰੁੱਪ ਇਹੋ ਜਿਹੇ ਵੀ ਆ ਜਿਹੜੇ 2 ਪਹੀਆ ਗੱਡੀਆਂ

0: ਮੋਟਰਸਾਈਕਲ ਜਾਂ ਸਕੂਟਰ ਲੈ ਕੇ ਆਉਂਦੇ ਆ, ਉਹਨਾਂ 'ਚ ਬਜ਼ੁਰਗ ਵੀ ਨੇ ਔਰ ਕੋਈ ਨਾ ਕੋਈ ਨੇਕੀ ਦਾ ਕੰਮ ਕਰਦੇ ਆ, ਉਹ 5, 10, 15, 20, 25, 35 ਤੱਕ ਵੀ ਮੈਂ ਵੇਖੇ ਨੇ। ਪਰ ਬਹੁਤਾ ਕਰਕੇ ਇਹੋ ਜਿਹੇ ਗਰੁੱਪ ਨੇ ਜਿਹੜੇ ਜਿੱਦਬਾਜ਼ੀ ਕਰਦੇ ਆ, ਅਤੇ ਜੇ ਉਹਨਾਂ 'ਚੋਂ ਮੋਟਰਸਾਈਕਲ ਸਕੂਟਰ ਕਦੇ ਅੱਗੇ ਕੱਢ ਲਿਆ, ਕਦੇ ਰੋਕ ਕੇ ਫਿਰ ਪਿੱਛੇ ਹੋ ਗਏ, ਕਦੇ ਫਿਰ 2 ਗੱਡੀਆਂ ਦੇ ਅੱਗੇ ਲੰਘ ਗਿਆ, ਔਰ ਕਦੇ ਕਦੇ ਤਾਂ ਅਸੀਂ ਇਹ ਵੇਖਦੇ ਹਾਂ ਕਿ ਉਹ ਜਾਣ ਬੁੱਝ ਕੇ ਜਿਹੜੀ ਗੱਡੀ ਦੇ ਵਿੱਚ ਕੋਈ ਬੀਬੀਆਂ ਬੈਠੀਆਂ ਹੋਣ, ਉਹਨਾਂ ਦੇ ਨਾਲ ਹੁੱਲੜਬਾਜ਼ੀ ਕਰਨ ਦਾ ਵੀ ਯਤਨ ਕਰਦੇ ਆ, ਉਸ ਹੁੱਲੜਬਾਜ਼ੀ ਦੇ ਚੱਕਰ 'ਚ ਅੱਗੇ ਲੰਘ ਗਿਆ, ਪਿੱਛੇ ਆ ਗਿਆ, ਅੱਗੇ ਲੰਘ ਗਿਆ, ਪਿੱਛੇ ਆ ਗਿਆ, ਇਸ ਚੱਕਰ ਦੇ ਵਿੱਚ ਕਈ ਵਾਰ ਉਹ ਐਕਸੀਡੈਂਟ ਵੀ ਕਰਦੇ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਕਿ ਅਸੀਂ ਸਮਝਦੇ ਹਾਂ ਕਿ ਹਰ ਮੋੜ ਦੇ ਉੱਤੇ, ਹਰ ਨਾਕੇ ਦੇ ਉੱਤੇ 2 ਪੁਲਿਸ ਵਾਲੇ ਬੈਠੇ ਹੋਣਗੇ ਜਿਹੜੇ ਲੋਕਾਂ ਨੂੰ ਰੋਕਿਆ ਕਰਨਗੇ।
1: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
0: ਇਹਦੇ ਲਈ ਸਾਨੂੰ ਲੋਕਾਂ ਨੂੰ ਆਪ ਸਚੇਤ ਹੋਣਾ ਪਵੇਗਾ। ਹੁਣ ਮੁਸ਼ਕਲ ਇਹ ਆ, ਬਾਕੀ ਸਾਰੀ ਦੁਨੀਆ 'ਚ, ਜਦੋਂ ਮੈਂ ਸਾਰੀ ਦੁਨੀਆ ਕਹਿੰਦਾ ਤੇ ਮੈਂ ਪਛੜੇ ਹੋਏ ਉਹਨਾਂ ਦੇਸ਼ਾਂ ਦੀ ਗੱਲ ਨਹੀਂ ਕਰਦਾ ਜਿੱਥੇ ਤੇ ਅਜੇ ਰੋਟੀ ਵੀ ਖਾਣ ਨੂੰ ਨਹੀਂ ਮਿਲਦੀ, ਜਿਹੜੇ ਭੁੱਖ ਦੇ ਸਤਾਏ ਹੋਏ ਆ, ਜਿਹੜੇ ਬਿਮਾਰੀਆਂ ਦੇ ਮਾਰੇ ਹੋਏ ਆ, ਜਿਨ੍ਹਾਂ ਦੇ ਕੋਲ ਗਰੀਬੀ ਵੀ ਆ, ਜਿਨ੍ਹਾਂ ਨੇ ਗੁਲਾਮੀ ਬੜਾ ਲੰਮਾ ਚਿਰ ਹੰਢਾਈ ਹੈ ਤੇ ਅਜੇ ਤੱਕ ਗੁਲਾਮੀ ਦੇ ਜੂੜੇ ਨਿਕਲਣ ਤੋਂ ਬਾਅਦ ਉਹ ਦੇਸ਼ ਅਜੇ ਪੈਰਾਂ ਸਿਰ ਨਹੀਂ ਹੋ ਸਕੇ, ਮੈਂ ਉਹਨਾਂ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ। ਮੈਂ ਜਦੋਂ ਗੱਲ ਕਰਦਾ ਵਿਕਸਿਤ ਦੇਸ਼ਾਂ ਦੀ, ਤੇ ਮੈਂ ਇਹ ਫਿਰ ਦੇਖਦਾ ਕਿ ਉਹਨਾਂ ਦੇ ਬੱਚਿਆਂ ਨੂੰ ਬਚਪਨ ਤੋਂ ਲੈ ਕੇ ਟ੍ਰੈਫਿਕ ਦੇ ਰੂਲਸ ਸਿਖਾਏ ਜਾਂਦੇ ਆ, ਇੱਥੇ ਕੋਈ ਨਹੀਂ ਸਿਖਾ ਰਿਹਾ। ਮੈਂ ਬਾਕੀਆਂ ਦੀ ਬਹੁਤੀ ਚਿੰਤਾ ਨਹੀਂ ਕਰਦਾ। ਮੈਂ ਜੇ ਇਹ ਆਖਾਂ ਕਿ ਗਰੀਬ ਮੁਹੱਲਿਆਂ 'ਚ ਜਿਹੜੇ ਬੱਚੇ ਆਉਂਦੇ ਨੇ ਉਹ ਕਿਤੇ ਨਾ ਕਿਤੇ ਟ੍ਰੈਫਿਕ ਦੀ ਉਲੰਘਣਾ ਕਰਦੇ ਆ ਨਿਯਮਾਂ ਦੀ, ਤੇ ਉਹ ਥੋੜ੍ਹਾ ਜਿਹਾ ਮਨ ਵਿੱਚ ਇਹ ਵੀ ਆਉਂਦਾ ਉਹਨਾਂ ਦੀ ਤਾਂ ਅਜੇ ਰੋਟੀ ਦੀ ਲੋੜ ਪੂਰੀ ਨਹੀਂ ਹੋਈ, ਉਹਨਾਂ ਨੂੰ ਇਸ ਵੇਲੇ ਨਿਯਮਾਂ ਨਾਲ ਕੀ ਵਾਸਤਾ, ਉਹਨਾਂ ਦੀ ਅਸੀਂ ਗੱਲ ਨਹੀਂ ਕਰ ਸਕਦੇ। ਪਰ ਜਿਹੜੇ ਵੱਡਿਆਂ ਘਰਾਂ ਦੇ ਬੱਚੇ ਆ, ਜਿਹੜੇ ਜਿਹੜੀ ਗੱਡੀ ਨਵੀਂ ਆਉਂਦੀ ਆ ਉਹ ਲੈਂਦੇ ਨੇ। ਅੱਜ ਕੱਲ੍ਹ ਥਾਰ ਗੱਡੀਆਂ ਨਵੀਆਂ ਆਈਆਂ ਨੇ, ਬਹੁਤ ਸੋਹਣੀਆਂ ਗੱਡੀਆਂ ਨੇ, ਬੜੀਆਂ ਮਾਡਰਨ ਗੱਡੀਆਂ ਨੇ, ਬਹੁਤ ਸਪੀਡ 'ਤੇ ਚੱਲਦੀਆਂ ਗੱਡੀਆਂ ਨੇ, ਔਰ ਹਰ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਅੱਧਾ ਐਕਸੀਡੈਂਟ ਹੁੰਦਾ, ਔਰ ਬਹੁਤਾ ਕਰਕੇ ਇਹ ਹੁੰਦਾ ਉਹ ਕਿਸੇ 2-ਵੀਲਰ 2-ਪਹੀਆ ਗੱਡੀ ਵਾਲੇ ਨੂੰ, ਮੋਟਰਸਾਈਕਲ ਵਾਲੇ ਨੂੰ ਜਾਂ ਸਕੂਟਰ ਵਾਲੇ ਨੂੰ ਮਿਲਦੇ ਆ, ਜਾਂ ਕਿਸੇ ਥਾਂ 'ਤੇ ਕੋਈ ਪ੍ਰੋਗਰਾਮ ਚੱਲਦਾ ਉਹਦੇ 'ਚ ਜਾ ਵੜਦੇ ਆ। ਕਈ ਮੌਕਿਆਂ ਦੇ ਉੱਤੇ ਇਹ ਵੇਖਿਆ ਗਿਆ ਕਿ ਨਾਲੇ ਤਾਂ ਉਹ ਇਸ ਤਰ੍ਹਾਂ ਦਾ ਐਕਸੀਡੈਂਟ ਕਰਦੇ ਆ, ਨਾਲੇ ਧੱਕੇਸ਼ਾਹੀ ਕਰਦੇ ਆ। ਉਹਨਾਂ ਕੋਲ 10-20-30 ਬੰਦਿਆਂ ਦੇ ਗਰੁੱਪ ਦਾ ਇੱਕ ਪੈਨਲ ਹੁੰਦਾ, ਜ਼ਰਾ ਜਿੰਨੀ ਗੱਲ ਹੁੰਦੀ ਆ ਉਹਦੇ ਉੱਤੇ ਉਸੇ ਵੇਲੇ ਨਾਲ ਲੋਕੇਸ਼ਨ ਲਾ ਕੇ ਕਹਿੰਦੇ ਫਟਾਫਟ ਪਹੁੰਚੋ ਮੈਂ ਸੰਕਟ 'ਚ ਹਾਂ, ਉਹ ਵੀ ਆ ਜਾਂਦੇ ਆ ਤੇ ਉਹ ਆ ਕੇ ਅੱਗਾ ਪਿੱਛਾ ਨਹੀਂ ਵੇਖਦੇ। ਉਸੇ ਵੇਲੇ ਉਹਨਾਂ ਦੀ ਮਦਦ ਵਾਸਤੇ ਪੁਲਿਸ ਵੀ ਆ ਜਾਂਦੀ ਹੈ। ਗਰੀਬ ਆਦਮੀ ਜਿਹੜਾ ਮਾਰਿਆ ਗਿਆ ਹੁੰਦਾ ਉਹਨੂੰ ਉਲਟਾ ਸਗੋਂ ਉਹਦੇ ਪਰਿਵਾਰ ਨੂੰ ਦਬਕਾਇਆ ਜਾਂਦਾ, ਇਹ ਤਾਂ ਕੇਸ ਤੁਹਾਡੇ 'ਤੇ ਉਲਟਾ ਪੈ ਜਾਣਾ, ਤੁਸੀਂ ਰਾਜੀਨਾਮਾ ਕਰ ਲਓ, ਬਾਹਲੀ ਗੱਲ ਹੈ, ਤੁਹਾਨੂੰ ਥੋੜ੍ਹੇ ਬਹੁਤ ਪੈਸੇ ਦਵਾ ਦਿੰਦੇ ਹਾਂ। ਇਹ ਵੱਡਿਆਂ ਘਰਾਂ ਦੇ ਲੋਕਾਂ ਨੇ ਮਨੁੱਖੀ ਜਾਨਾਂ ਜਿਹੜੀਆਂ ਨੇ ਇਹਨਾਂ ਨੂੰ ਖਿਡਾਉਣਾ ਸਮਝ ਲਿਆ, ਇਸ ਤਰ੍ਹਾਂ ਕਰਦੇ ਨੇ। ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ, ਸਾਡਾ ਸਮਾਜ ਜਿਸ ਤਰ੍ਹਾਂ ਉਲਝਣਾਂ ਦੇ ਨਾਲ ਪਹਿਲਾਂ ਹੀ ਭਰਿਆ, ਇਹ ਉਲਝਣਾਂ ਹੋਰ ਵਧਾ ਰਹੇ ਨੇ। ਮੈਂ ਸਰਕਾਰ ਦਾ ਕਦੇ ਬਹੁਤਾ ਧੰਨਵਾਦ ਕੀਤਾ ਨਹੀਂ, ਨਾ ਮੈਂ ਕੇਂਦਰ ਦੇ ਨਾ ਪੰਜਾਬ ਵਾਲਿਆਂ ਦੀ ਇਸ ਗੱਲ 'ਤੇ ਧੰਨਵਾਦ ਕਰਨਾ ਚਾਹੁੰਦਾ ਕਿ ਸੜਕਾਂ ਬਣਾਤੀਆਂ, ਕਿਉਂਕਿ ਸੜਕਾਂ ਬਣਾਉਣ ਲੱਗਿਆਂ ਜਿੱਦਾਂ ਦੀਆਂ ਸੜਕਾਂ ਬਣੀਆਂ ਮੈਂ ਉਹ ਤੋਂ ਖੁਸ਼ ਨਹੀਂ। ਜਦੋਂ ਅਸੀਂ ਜਵਾਨ ਹੁੰਦੇ ਸੀ ਉਦੋਂ ਇਹ ਗੱਲ ਚੱਲਦੀ ਹੁੰਦੀ ਸੀ ਕਿ 80-20 ਹੋ ਗਈ ਸੜਕ ਹੀ ਬਣਨੀ, ਅਤੇ ਅਸੀਂ ਆਖਣਾ ਜੀ 80-20 ਕੀ, ਕਹਿੰਦੇ 80% ਮਾਲ ਲੱਗਾ, ਉਤਲਾ 20% ਠੇਕੇਦਾਰ ਨੇ, ਇੰਜੀਨੀਅਰਾਂ ਨੇ ਅਤੇ ਲੀਡਰਾਂ ਨੇ ਬਣ ਲਿਆ। ਫਿਰ ਮੁੜ ਕੇ 80-20 ਅੰਗਰੇਜ਼ੀ ਵਾਲਾ ਛੱਡ ਕੇ ਲੋਕ ਕਹਿਣ ਲੱਗ ਪਏ 75-25 ਹੋ ਗਈ, ਯਾਨੀ 20 ਵਾਲਾ ਜਿਹੜਾ ਸੀ ਉਹ 25% 'ਤੇ ਚਲਾ ਗਿਆ, ਫਿਰ 70-30 ਕਰਨ ਲੱਗ ਪਏ, ਫਿਰ 65-35, ਅੱਜ ਕੱਲ੍ਹ ਲੋਕ ਕਹਿੰਦੇ ਜੀ 60-40 ਹੋ ਜਾਂਦੀ ਹੈ। 60-40 ਦਾ ਮਤਲਬ ਇਹ ਆ ਕਿ 60% ਪੈਸਾ ਲੱਗਦਾ ਜਿਹੜੇ ਕੰਮ ਲਿਆ ਉੱਥੇ, ਅਤੇ 40% ਆਪੋ 'ਚ ਵੰਡਿਆ ਵੰਡਾਇਆ ਜਾਂਦਾ, ਖਾਧਾ ਅਤੇ ਖਵਾਇਆ ਜਾਂਦਾ। ਜਦੋਂ ਉਹਦੇ 'ਚੋਂ 40% ਆਸੇ ਪਾਸੇ ਖਾਧਾ ਖਵਾਇਆ ਜਾਣਾ, ਅਤੇ ਫਿਰ ਲੋਕਾਂ ਦੇ ਪੱਲੇ ਕੀ ਪਵੇਗਾ? ਸੜਕਾਂ ਮਾੜੀਆਂ ਨੇ, ਇਹ ਵੀ ਪਤਾ ਕਿ ਸਰਕਾਰਾਂ ਜਿੰਨੇ ਹੋਰ ਫਜ਼ੂਲ ਕੰਮ ਦੇ ਉੱਤੇ ਖਰਚ ਕਰਦੀਆਂ ਨੇ, ਜੇ ਉਹਦੇ ਵਿੱਚੋਂ 10ਵਾਂ ਹਿੱਸਾ ਵੀ ਇਸ ਕੰਮ 'ਤੇ ਕਰ ਦੇਣ ਕਿ ਆਪਣੇ ਲੋਕਾਂ ਨੂੰ ਐਜੂਕੇਟ ਕਰਨਾ, ਉਹਨਾਂ ਨੂੰ ਸੜਕਾਂ ਬਾਰੇ, ਟ੍ਰੈਫਿਕ ਦੇ ਨਿਯਮਾਂ ਬਾਰੇ ਥੋੜ੍ਹਾ ਬਹੁਤ ਸਿੱਖਿਅਤ ਕਰਨਾ, ਅਤੇ ਜਿਹੜੀਆਂ ਰੋਜ਼ ਮੌਤਾਂ ਹੋਈਆਂ, ਅਣਿਆਈ ਮੌਤ 'ਤੇ ਜਿਹੜੇ ਲੋਕ ਇਸ ਦੁਨੀਆਂ ਤੋਂ ਚਲੇ ਜਾਂਦੇ ਆ, ਉਹਨਾਂ ਚੋਂ ਬਹੁਤ ਸਾਰਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਸਰਕਾਰਾਂ ਦੇ ਇਸ ਪਾਸੇ ਕੋਈ ਧਿਆਨ ਨਹੀਂ। ਸਰਕਾਰਾਂ ਇਹ ਸਮਝਦੀਆਂ ਕਿ ਕੀ ਲੈਣਾ ਇਹਨਾਂ ਨੂੰ ਬਚਾ ਕੇ, ਜਿੰਨੇ ਕੁ ਬਾਕੀ ਬਚ ਗਏ ਉਹਨਾਂ ਨੇ ਸਬਸਿਡੀ ਮੰਗਣੀ ਆ, ਫਿਰ ਜਦੋਂ ਜਿੱਦੀ ਇੱਕ ਜਣਾ ਸਬਸਿਡੀ ਦਿੰਦਾ, ਦੂਸਰਾ ਉਹ ਤੋਂ ਵੱਧ ਦਿੰਦਾ, ਤੀਸਰਾ ਉਹ ਤੋਂ ਵੱਧ ਦਿੰਦਾ, ਜਦੋਂ ਸਬਸਿਡੀਆਂ ਦਾ ਟੁਕੜ ਪਾ ਕੇ ਅਸੀਂ ਵੋਟਾਂ ਲੈ ਲੈਣੀਆਂ ਨੇ, ਤੇ ਫਿਰ ਇਹਨਾਂ ਗੱਲਾਂ ਦੇ ਉੱਤੇ ਸਿਰ ਖਪਾਈ ਕਰਨ ਦੀ ਕੀ ਲੋੜ ਹੈ? ਇਸ ਕਰਕੇ ਇਹ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ। ਅੱਜ ਜੋ ਕੁਛ ਮੈਂ ਮੇਰੇ ਧਿਆਨ ਵਿੱਚ ਸੀ, ਜਿਹੜੀਆਂ ਗੱਲਾਂ ਆਉਂਦਿਆਂ ਮੈਨੂੰ ਚੰਗੀਆਂ ਲੱਗੀਆਂ ਕਿ ਐਕਸਪ੍ਰੈਸ ਵੇ ਬਣ ਜਾਣ ਤੋਂ ਬਾਅਦ ਰਸਤਾ ਬਹੁਤ ਘੱਟ ਗਿਆ, ਅਸੀਂ ਸੌਖੇ ਆ ਸਕਦੇ ਹਾਂ ਦਿੱਲੀ ਤੱਕ, ਉਹ ਵੀ ਦੱਸ ਦਿੱਤੀ ਤੁਹਾਨੂੰ। ਤੇ ਜਿਹੜੀ ਉਹਦੇ ਵਿੱਚ ਰਸਤੇ 'ਚ ਆ ਕਿ ਥਾਂ ਥਾਂ ਢਾਬੇ ਨਹੀਂ, ਥਾਂ ਥਾਂ ਐਗਜ਼ਿਟ ਨਹੀਂ, ਥਾਂ ਥਾਂ ਐਂਟਰੀ ਪੁਆਇੰਟ ਨੇ, 10-10, 20-20 ਕਿਲੋਮੀਟਰ ਬਾਅਦ ਇੱਕੋ ਹੀ ਵੱਡਾ ਪੁਆਇੰਟ ਆਉਂਦਾ ਜਿੱਥੇ ਤੁਹਾਨੂੰ ਚਾਹ ਰੋਟੀ, ਜਿੱਥੇ ਤੁਹਾਨੂੰ ਸੌਣ ਤੇ ਨਹਾਉਣ ਵਾਸਤੇ ਵੀ ਥਾਂ ਮਿਲ ਸਕਦਾ, ਜਿੱਥੇ ਪੈਟਰੋਲ ਪੰਪ ਮਿਲ ਸਕਦਾ। ਉੱਥੇ ਮੈਂ ਨਾਲ ਇਹ ਦੱਸ ਦਿੱਤਾ ਕਿ 60-40 ਹੋਣ ਕਰਕੇ ਸੜਕਾਂ ਦਾ ਵੀ ਮੰਦਾ ਹਾਲ ਆ, ਲੋਕਾਂ ਨੂੰ ਵੀ ਅਜੇ ਤੱਕ ਅਕਲ ਨਹੀਂ ਆ ਰਹੀ। ਸਰਕਾਰ ਸੜਕਾਂ ਤੇ ਬਣਾ ਸਕਦੀ ਆ, ਪਰ ਜਦ ਤੱਕ ਸਰਕਾਰ ਨੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ, ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਨਾ ਕੀਤਾ ਕਿ ਤੁਸੀਂ ਜੇ ਮਾਨਸਿਕ ਤੌਰ ਤੇ ਸਚੇਤ ਨਾ ਹੋਏ ਤੇ ਇਸ ਤਰ੍ਹਾਂ ਮੌਤਾਂ ਹੁੰਦੀਆਂ ਰਹਿਣਗੀਆਂ, ਉਹਨਾਂ ਚਿਰ ਤੱਕ ਕੋਈ ਫਾਇਦਾ ਨਹੀਂ। ਬਿਹਤਰ ਇਹ ਆ ਕਿ ਸਰਕਾਰਾਂ ਕੁਝ ਨਾ ਕੁਝ ਆਪਣੇ ਲੋਕਾਂ ਨੂੰ ਸਿੱਖਿਅਤ ਕਰਨ ਵਾਸਤੇ ਯਤਨ ਕਰਨ, ਔਰ ਵੱਡਿਆਂ ਨੂੰ ਹੀ ਨਹੀਂ, ਬੱਚਿਆਂ ਨੂੰ, ਨਵੀਂ ਪਨੀਰੀ ਨੂੰ ਨਰਸਰੀ KG ਦੇ ਸਕੂਲਾਂ ਤੋਂ ਪੜ੍ਹਾਉਣ ਦਾ ਯਤਨ ਕਰਨ, ਫਿਰ ਇਹ 'ਚੋਂ ਕੁਛ ਸਿੱਟੇ ਨਿਕਲ ਸਕਦੇ ਆ। ਮੈਂ ਬਹੁਤ ਸਾਰੀਆਂ ਗੱਲਾਂ ਹੋਰ ਕਰਨੀਆਂ ਚਾਹੁੰਦਾ, ਪਰ ਕਿਸੇ ਵੇਲੇ ਫਿਰ ਕਰਾਂਗਾ। ਇਹ ਮਾਮਲਾ ਐਡਾ ਵੱਡਾ ਜਿਹਨੂੰ ਛੱਡਿਆ ਨਹੀਂ ਜਾ ਸਕਦਾ, ਸਾਨੂੰ ਮੁੜ ਮੁੜ ਦੀ ਗੱਲ ਕਰਨੀ ਪਏਗੀ, ਕਿਉਂਕਿ ਸਵਾਲ ਸਾਡੀ ਅਗਲੀ ਪੀੜ੍ਹੀ ਦਾ। ਇੰਨੀਆਂ ਕੁ ਗੱਲਾਂ ਦੇ ਨਾਲ ਆਗਿਆ ਦਿਓ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਦੇਖਦੇ ਰਹੋ TV Prime Asia, ਤੁਹਾਡਾ ਆਪਣਾ, ਤੁਹਾਡੇ ਲਈ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: Listen to 92.7 FM CKJS on the iHeartRadio app. Get the app for free in your app store now. Search iHeartRadio.
1: This Fire Prevention Week, let's charge into fire safety and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
2: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਕਣੀ ਨਹੀਂ ਸੀ, ਪੰਜਾਬ ਦੇ ਵਿੱਚ ਕਿਤੇ ਵੀ ਹਵਾ ਨਹੀਂ ਚੱਲੀ, ਪੰਜਾਬ ਦੇ ਵਿੱਚ ਕੱਲ੍ਹ ਧੁੱਪ ਸੀ ਅਤੇ ਲਗਭਗ 36-37 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ 5 ਅਕਤੂਬਰ ਤੱਕ ਪੰਜਾਬ ਦਾ ਮੌਸਮ ਸਥਿਰ ਰਹਿਣਾ ਅਤੇ ਉਸ ਤੋਂ ਬਾਅਦ ਹੋ ਸਕਦਾ ਕੁਝ ਕੁ ਥਾਵਾਂ 'ਤੇ ਛਿੱਟੇ ਜਿਹੇ ਵੀ ਪੈਣ। ਲੰਘੇ ਕੱਲ੍ਹ ਇਹ ਵੀ ਖਬਰ ਮਿਲੀ ਸੀ ਕਿ ਸਵੇਰ ਦੇ ਵੇਲੇ ਦਿਨ ਚੜ੍ਹਦੇ ਸਾਰ ਉਹ ਜਿਹੜੀ ਧੂੜ ਦੀ ਸਮੋਗ ਜੀ ਹੁੰਦੀ ਆ ਉਹ ਵੀ ਸੀਗੀ ਇਸ ਵੇਲੇ, ਯਾਨੀ ਕਿ ਪ੍ਰਦੂਸ਼ਣ ਵਾਲੀ ਜਿਹੜੀ ਹੈ ਧੁੰਦ ਜੀ ਹੁੰਦੀ ਆ ਉਹ ਆ, ਜਿਹਦੇ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਕੁਝ ਕੁ ਥਾਵਾਂ 'ਤੇ ਦਿੱਕਤ ਆਉਣ ਦੀ ਵੀ ਖਬਰ ਮਿਲੀ ਆ। ਪਰ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦਾ ਮੌਸਮ ਵੱਡੀ ਤਬਦੀਲੀ ਵੱਲ ਆ। ਦਿਨ ਦੇ ਵੇਲੇ ਮੌਸਮ ਬਿਲਕੁਲ ਹੋਰ ਆ ਅਤੇ ਰਾਤ ਦੇ ਵੇਲੇ ਬਿਲਕੁਲ ਬਦਲ ਜਾਂਦਾ। ਸੋ ਦੇਖਦੇ ਭਾਈ ਇਹ ਮੌਸਮ ਦੀ ਸਥਿਰਤਾ ਕਿੰਨਾ ਕੁ ਚਿਰ ਬਰਕਰਾਰ ਰਹਿੰਦੀ ਆ। ਪਰ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ, ਕਈ ਮਹੀਨੇ ਤੋਂ ਜਿਹੜੀ ਗੱਲ ਦੀ ਆਸ ਕੀਤੀ ਜਾ ਰਹੀ ਸੀ, ਕਾਂਗਰਸ ਹਾਈਕਮਾਨ ਨੇ ਉਵੇਂ ਕਰਤਾ। ਰਾਜਾ ਵੜਿੰਗ ਹੋਰਾਂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਪ੍ਰਗਟ ਸਿੰਘ ਜਿਹੜੇ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਆ, ਸਾਬਕਾ ਓਲੰਪੀਅਨ ਆ, ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਯਾਨੀ ਕਿ ਹੁਣ ਉਹਨਾਂ ਦੇ ਕੋਲ ਕਾਂਗਰਸ ਦੀ ਕਪਤਾਨੀ ਆ। ਇਸ ਵੇਲੇ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਜਾਣਾ ਕਾਂਗਰਸ ਦੇ ਲਈ ਕਿਹੜੇ ਨਵੇਂ ਰਾਹ ਖੋਲੂ ਅਤੇ ਕਾਂਗਰਸ ਦੇ ਵਿੱਚ ਜੋ ਇਸ ਵੇਲੇ ਕਾਟੋ ਕਲੇਸ਼ ਆ ਉਹਨੂੰ ਕਿੰਨਾ ਕੁ ਦੂਰ ਕਰਨ ਦੇ ਸਮਰੱਥ ਹੋਊ, ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਤੈਰਨ ਲੱਗਾ। ਜਲੰਧਰ ਛਾਉਣੀ ਤੋਂ ਵਿਧਾਇਕ ਨੇ ਪ੍ਰਗਟ ਸਿੰਘ, ਸਾਬਕਾ ਮੰਤਰੀ ਵੀ ਆ, ਚੰਗੇ ਅਹੁਦੇ ਵੀ ਰਹੇ ਆ, ਉਹ ਚੰਗੇ ਬੁਲਾਰੇ ਵੀ ਆ ਅਤੇ ਨਿਰਵਿਵਾਦ ਵੀ ਆ। ਅਤੇ ਇੱਕ ਗੱਲ ਹੋਰ ਸਭ ਤੋਂ ਵੱਡੀ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਹੈ, ਪੱਖ 'ਚ ਜਾਂਦੀ ਆ ਕਿ ਉਹ ਧੜੇਬੰਦੀ ਤੋਂ ਉੱਤੇ ਆ। ਚਰਚੇ ਇਸ ਗੱਲ ਦੇ ਸੀ ਕਿ ਵਿਜੇ ਇੰਦਰ ਸਿੰਗਲਾ ਹੋਰਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਕਿਉਂਕਿ ਕਾਂਗਰਸ ਹਿੰਦੂ ਭਾਈਚਾਰੇ ਨੂੰ ਵੀ ਜੱਟ ਸਿੱਖ ਭਾਈਚਾਰੇ ਜਿੰਨੀ ਮਾਨਤਾ ਦੇਣਾ ਚਾਹੁੰਦੇ ਆ। ਪਰ ਕਹਿੰਦੇ ਵੀ ਐਨ ਮੌਕੇ ਦੇ ਉੱਤੇ ਹਾਈਕਮਾਨ ਦੇ ਕੋਲ ਇਹੋ ਜਿਹੀਆਂ ਸਿਫਾਰਿਸ਼ਾਂ ਗਈਆਂ, ਹਾਈਕਮਾਨ ਦੇ ਕੋਲ ਇਹੋ ਜਿਹੀਆਂ ਸਲਾਹਾਂ ਗਈਆਂ ਕਿ ਸਿੱਖ ਸਟੇਟ ਦੇ ਵਿੱਚ ਹਿੰਦੂ ਪ੍ਰਧਾਨ ਨੂੰ ਬਣਾਉਣ ਦੀ ਕੋਈ ਤੁੱਕ ਨਹੀਂ ਬਣਦੀ। ਇਹ ਨਾ ਹੋਵੇ ਕਿ ਸਾਡੇ ਨਾਲ ਸਿੱਖ ਭਾਈਚਾਰੇ ਦੀ ਵੋਟ ਗੁੱਸੇ ਹੋ ਜੇ ਜਾਂ ਜੱਟ ਸਿੱਖ ਟੁੱਟ ਜਾਣ, ਕੁਛ ਇਸ ਤਰੀਕੇ ਦੀ ਗੱਲ ਅੰਦਰ ਖਾਤੇ ਚੱਲੀ ਆ। ਸੋ ਪ੍ਰਗਟ ਸਿੰਘ ਦੇ ਉੱਤੇ ਜਦੋਂ ਗੁਣਾ ਪਿਆ ਤਾਂ ਸਵਾਲ ਇਹ ਪੈਦਾ ਹੋਇਆ ਵੀ ਆਉਂਦੇ ਸਮੇਂ ਦੇ ਵਿੱਚ ਕੀ ਉਹ ਕਾਂਗਰਸੀ ਜਿਹੜੇ ਕਹਿੰਦੇ ਸੀ ਪ੍ਰਧਾਨ ਬਦਲੋ ਪ੍ਰਧਾਨ ਬਦਲੋ ਪ੍ਰਧਾਨ ਬਦਲੋ ਉਹ ਸਾਰੇ ਖੁਸ਼ ਹੋਣਗੇ? ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਨੇ, ਵੱਖ ਵੱਖ ਹੋਰ ਅਹੁਦੇਦਾਰਾਂ ਨੇ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਨ ਦੇ ਉੱਤੇ ਵਧਾਈ ਦਿੱਤੀ ਆ। ਅਤੇ ਸਭ ਤੋਂ ਪਹਿਲਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਰਾਜਾ ਵੜਿੰਗ ਹੋਰਾਂ ਨੇ ਵਧਾਈ ਦਿੱਤੀ ਆ। ਉਹਨਾਂ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਸੋਸ਼ਲ ਮੀਡੀਆ 'ਤੇ ਜਿਹਦੇ ਵਿੱਚ ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਦੋਵੇਂ ਨਜ਼ਰ ਆ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਗਟ ਸਿੰਘ ਦੀ ਅਗਵਾਈ ਦੇ ਵਿੱਚ ਹੁਣ ਕਾਂਗਰਸ ਅੱਗੇ ਵਧੇ, ਪਰ ਉਹਨਾਂ ਨੇ ਦੁਪਹਿਰ ਦੇ ਵੇਲੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦੁਪਹਿਰ ਦੇ ਵੇਲੇ ਲੰਘੇ ਕੱਲ੍ਹ ਰਾਜਾ ਵੜਿੰਗ ਦਿੱਲੀ ਦੇ ਵਿੱਚ ਸੀ, ਉਹਨਾਂ ਦੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਆ। ਜਦੋਂ ਉਹ ਮੀਟਿੰਗ ਕਰਕੇ ਮੁਲਾਕਾਤ ਕਰਕੇ ਬਾਹਰ ਆਏ ਤਾਂ ਪੱਤਰਕਾਰਾਂ ਨੇ ਸਵਾਲ ਕੀਤੇ, ਉਹਨਾਂ ਨੇ ਉੱਤਰ ਇਹ ਦਿੱਤਾ ਜੀ ਕਿ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਬੜੀਆ ਵਧੀਆ ਤਰੀਕੇ ਦੇ ਨਾਲ ਮੁਲਾਕਾਤ ਹੋਈ ਆ ਅਤੇ ਰਾਹੁਲ ਗਾਂਧੀ ਹੋਰਾਂ ਨੇ ਮੇਰੇ ਕੋਲੋਂ ਪੰਜਾਬ ਦੀ ਸਥਿਤੀ ਪੁੱਛੀ ਆ। ਉਹ ਕਹਿੰਦੇ ਜੀ ਮੈਂ 4-4.5 ਸਾਲ ਤੋਂ ਕਾਂਗਰਸ ਦਾ ਪ੍ਰਧਾਨ ਰਿਹਾ, ਜੋ ਪੰਜਾਬ ਦੀ ਧਰਾਤਲੀ ਸਥਿਤੀ ਆ ਉਹਦੇ ਬਾਰੇ ਮੈਂ ਰਾਹੁਲ ਗਾਂਧੀ ਨੂੰ ਮੁਕੰਮਲ ਜਾਣਕਾਰੀ ਦੇ ਆਇਆ। ਫਿਰ ਉਹਨਾਂ ਨੇ ਇੱਕ ਹੋਰ ਗੱਲ ਕਹੀ ਆ ਕਿ ਸ਼ਾਇਦ ਸਚਿਨ ਪਾਇਲਟ ਹੋਰੀ ਚਾਹੁੰਦੇ ਸੀ ਜਾਂ ਉਹਨਾਂ ਨੂੰ ਕਿਸੇ ਨੇ ਮੇਰੇ ਬਾਰੇ ਫੀਡਬੈਕ ਦਿੱਤੀ ਸੀ ਕਿ ਰਾਜਾ ਵੜਿੰਗ ਪ੍ਰਧਾਨ ਨਾ ਰਹਿਣ, ਉਹਨਾਂ ਨੇ ਇਸ ਕਰਕੇ ਸਿਫਾਰਿਸ਼ ਕਰ ਦਿੱਤੀ ਹੋਣੀ ਆ ਰਾਹੁਲ ਗਾਂਧੀ ਦੇ ਕੋਲ, ਪਰ ਸਚਿਨ ਪਾਇਲਟ ਵੀ ਮੇਰੇ ਪੁਰਾਣੇ ਮਿੱਤਰਾਂ ਦੇ ਵਿੱਚੋਂ ਇੱਕ ਰਹੇ ਆ। ਫਿਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ ਆ। ਇਹ ਮੈਨੂੰ ਸਭ ਤੋਂ ਚੰਗੀ ਗੱਲ ਰਾਜਾ ਵੜਿੰਗ ਦੀ ਲੰਘੇ ਕੱਲ੍ਹ ਇਹ ਲੱਗੀ ਆ ਕਿ ਉਹਨਾਂ ਨੇ ਕਿਸੇ ਨਵੀਂ ਖਬਰ ਨੂੰ ਜਨਮ ਦੇਣ ਦੀ ਥਾਂ ਦੇ ਉੱਤੇ ਬੜੀ ਸਹਾਇਤਾ ਨਾਲ, ਬੜੇ ਤਰੀਕੇ ਨਾਲ, ਬੜੇ ਠਰਮੇ ਨਾਲ ਅਤੇ ਬੜੀ ਕਹਿ ਦਈਏ ਵੀ ਸੁਰਤੀ ਦੇ ਵਿੱਚ ਗੱਲਬਾਤ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਨਾ ਮੇਰਾ ਚੰਨੀ ਧੜੇ ਨਾਲ ਕੋਈ ਵੈਰ ਆ, ਨਾ ਹੀ ਮੇਰਾ ਕੋਈ ਰੰਧਾਵਾ ਧੜੇ ਦੇ ਨਾਲ ਕੋਈ ਰੌਲਾ, ਮੇਰਾ ਕਿਸੇ ਨਾਲ ਕੋਈ ਵੀ ਰੌਲਾ ਨਹੀਂ ਆ। ਪਰ ਇੱਕ ਗੱਲ ਹੋਰ ਕਹਿਤੀ ਕਿ ਮੈਨੂੰ ਇਉਂ ਲੱਗਦਾ ਕਿ ਹੁਣ ਮੈਨੂੰ ਕੁਝ ਕੁ ਸਮੇਂ ਦੇ ਲਈ ਛੁੱਟੀ 'ਤੇ ਚਲੇ ਜਾਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਆਹ ਗੱਲ ਕਹੀ ਤਾਂ ਅੰਦਾਜ਼ੇ ਇਸ ਗੱਲ ਦੇ ਲੱਗੇ ਵੀ ਸ਼ਾਇਦ ਰਾਜਾ ਵੜਿੰਗ ਹੋਰੀ ਵਿਦੇਸ਼ ਯਾਤਰਾ ਦੇ ਉੱਤੇ ਜਾਣਗੇ, ਕਿਉਂਕਿ ਹੁਣ ਤਾਂ ਇੱਥੇ ਜ਼ਿੰਮੇਵਾਰੀਆਂ ਨਹੀਂ ਆ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਹੁਣ ਪੂਰੇ ਪੰਜਾਬ ਦੀ ਕਪਤਾਨੀ ਹੈ ਜਿਹੜੀ, ਉਹ ਤਾਂ ਪ੍ਰਗਟ ਸਿੰਘ ਦੇ ਕੋਲੇ ਆ। ਸ਼ਾਇਦ ਰਾਜਾ ਵੜਿੰਗ ਹੋਰੀ ਪਰੇ ਹੋ ਜਾਣ, ਪਰ ਆਉਂਦੇ ਸਮੇਂ ਦੇ ਵਿੱਚ ਕੀ ਰਾਜਾ ਵੜਿੰਗ ਪ੍ਰਗਟ ਸਿੰਘ ਗਰੁੱਪ ਦੀ ਮਦਦ ਕਰਨਗੇ? ਕੀ ਹੁਣ ਰਾਜਾ ਵੜਿੰਗ ਬਨਾਮ ਚਰਨਜੀਤ ਸਿੰਘ ਚੰਨੀ ਗਰੁੱਪ ਜਿਹੜਾ ਬਣਿਆ ਸੀ ਉਹ ਹੁਣ ਖਤਮ ਹੋ ਗਿਆ? ਕੀ ਪ੍ਰਗਟ ਸਿੰਘ ਦੋਵਾਂ ਧੜਿਆਂ ਨੂੰ ਨਾਲ ਲੈ ਕੇ ਚੱਲਣਗੇ? ਕਿਉਂਕਿ ਬੀਤੇ ਵੇਲੇ ਦੇ ਵਿੱਚ ਪੰਜਾਬ ਦੇ ਲੋਕਾਂ ਤੱਕ ਬਹੁਤ ਸਾਰੀਆਂ ਖਬਰਾਂ ਗਈਆਂ। ਹੁਣ ਕਈ ਲੋਕ ਸੋਸ਼ਲ ਮੀਡੀਆ 'ਤੇ ਗੱਲ ਕਹਿੰਦੇ ਆ ਵੀ ਸੁਖਪਾਲ ਸਿੰਘ ਖਹਿਰਾ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਸੀ। ਉਹਨਾਂ ਦੇ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਮੁੱਦੇ ਬਹੁਤ ਵੱਡੇ ਚੱਕੇ ਗਏ ਆ। ਹਾਈ ਕਮਾਨ ਨੇ ਕੋਈ ਨਾ ਕੋਈ ਜ਼ਰਬ ਤਕਸੀਮ ਦੇਖੀ ਹੋਣੀ ਆ, ਗੁਣਾ ਘਟਾਓ ਦੇਖੀ ਹੋਣੀ ਆ, ਉਹਦੇ ਆਧਾਰ ਦੇ ਉੱਤੇ ਪ੍ਰਗਟ ਸਿੰਘ ਦੇ ਉੱਤੇ ਗੁਣਾ ਪਿਆ। ਪਰ ਵੇਖਦੇ ਕੀ ਬਣਦਾ। ਉਦਾਂ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਵੱਲੋਂ, ਕਿ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਚੋਣਾਂ ਜਿੱਤਾਂਗੇ। ਰਾਣਾ ਗੁਰਜੀਤ ਸਿੰਘ ਨੇ ਵੀ ਇਹ ਗੱਲ ਕਹੀ ਆ। ਉਹ ਕਹਿੰਦੇ ਜੀ ਕਿ ਪ੍ਰਗਟ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਪੰਜਾਬ ਦੇ ਵਿੱਚ ਹੁਣ ਸਰਕਾਰ ਬਣੂਗੀ, ਹੁਣ ਅਸੀਂ ਪੱਕਾ ਹੀ ਲਾਜ਼ਮੀ ਹੀ ਜਿੱਤਾਂਗੇ।
5: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
2: ਸੋ ਵੇਨੇ ਕੀ ਬਣਦਾ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਵਧਾਈ ਦਿੱਤੀ ਆ ਤੇ ਬਾਕੀ ਇਕੱਲੇ ਇਕੱਲੇ ਕਾਂਗਰਸੀ ਨੇ ਵਧਾਈ ਦਿੱਤੀ ਆ। ਪਹਿਲਾਂ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਪਹਿਲਾਂ 27 ਨਵੰਬਰ 2015 ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਤੇ ਪ੍ਰਧਾਨ ਬਣਾਇਆ ਗਿਆ ਸੀ। 4 ਮਈ 2017 ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਦਿੱਤਾ ਗਿਆ। 18 ਜੁਲਾਈ 2021 ਨੂੰ ਨਵਜੋਤ ਸਿੰਘ ਸਿੱਧੂ ਨੂੰ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਸੂਬੇ ਦਾ ਪ੍ਰਧਾਨ ਬਣਾਇਆ ਗਿਆ। 9 ਅਪ੍ਰੈਲ 2022 ਨੂੰ ਨਵਜੋਤ ਸਿੰਘ ਸਿੱਧੂ ਨੂੰ ਹਟਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਨੇ ਨਵਾਂ ਪ੍ਰਧਾਨ ਬਣਾਇਆ ਤੇ ਹੁਣ 2 ਅਕਤੂਬਰ 2026 ਨੂੰ ਯਾਨੀ ਕਿ ਲੰਘੇ ਕੱਲ੍ਹ ਰਾਜਾ ਵੜਿੰਗ ਨੂੰ ਹਟਾ ਕੇ ਪ੍ਰਗਟ ਸਿੰਘ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਪ੍ਰਗਟ ਸਿੰਘ ਦਾ ਜਨਮ 5 ਮਾਰਚ 1965 ਨੂੰ ਜਲੰਧਰ ਦੇ ਮਿੱਠਾਪੁਰ ਦੇ ਵਿੱਚ ਹੋਇਆ। ਉਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਹੇ ਨੇ। ਉਹਨਾਂ ਨੇ 1992 ਤੇ 96 ਦੀਆਂ ਓਲੰਪਿਕ ਦੇ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। 1999 ਦੇ ਵਿੱਚ ਅਰਜਨ ਪੁਰਸਕਾਰ ਤੇ 98 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਹਾਕੀ ਤੋਂ ਬਾਅਦ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ SP ਦੀਆਂ ਸੇਵਾਵਾਂ ਦਿੱਤੀਆਂ ਤੇ ਫਿਰ ਰਾਜਨੀਤੀ ਵਿੱਚ ਪੈਰ ਧਰਿਆ। 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਲੰਧਰ ਕੈਂਟ ਤੋਂ ਪਹਿਲੀ ਵਾਰ ਵਿਧਾਇਕ ਬਣੇ। 2017 ਦੇ ਵਿੱਚ ਕਾਂਗਰਸ ਸ਼ਾਮਲ ਹੋਏ ਤੇ ਲਗਾਤਾਰ ਚੋਣਾਂ ਜਿੱਤੀਆਂ। 2021 ਦੇ ਵਿੱਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਣੇ ਤੇ ਹੁਣ ਕਾਂਗਰਸ ਨੇ ਇਹਨਾਂ ਨੂੰ ਆਪਣਾ ਪ੍ਰਧਾਨ ਨਿਯੁਕਤ ਕੀਤਾ। ਉਹਦਾ ਰਾਜਾ ਵੜਿੰਗ ਨੇ ਗੱਲ ਕਹੀ ਆ ਕਿ ਮੈਂ ਰਸਮੀ ਤੌਰ ਦੇ ਉੱਤੇ ਅਸਤੀਫਾ ਸੌਂਪਿਆ, ਮੈਂ ਰਾਹੁਲ ਗਾਂਧੀ ਨੂੰ ਖੁਦ ਆਪਣਾ ਅਸਤੀਫਾ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਰਾਹੁਲ ਗਾਂਧੀ ਨੂੰ ਕਿਹਾ ਕਿ ਸਾਡੀ ਚੁਣੌਤੀ ਕੀ ਆ, ਕਿਹੜੇ ਤਰੀਕੇ ਦੇ ਨਾਲ ਸਾਨੂੰ ਲੜਨਾ ਪਏਗਾ, ਕਿੱਥੇ ਸਾਡੀ ਕੀ ਸਟਰੈਂਥ ਆ, ਇਹਦੇ ਬਾਰੇ ਚਰਚਾ ਹੋਈ ਆ। ਸਿਖਰ ਦੇ ਉੱਤੇ ਪਹੁੰਚਣਾ ਪ੍ਰਾਪਤੀ ਹੁੰਦੀ ਆ, ਪਰ ਕੋਈ ਵੀ ਸਿਖਰ ਕੋਈ ਵੀ TC ਦੇ ਉੱਤੇ ਟਿਕਿਆ ਨਹੀਂ ਰਹਿ ਸਕਦਾ। ਹਰ ਬੰਦੇ ਨੂੰ ਕਦੇ ਨਾ ਕਦੇ ਥੱਲੇ ਆਉਣਾ ਪੈਂਦਾ। ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਵਰਗੇ ਵਰਕਰ ਨੂੰ 4.5 ਸਾਲ ਮੁਸ਼ਕਲ ਪ੍ਰਸਥਿਤੀਆਂ ਦੇ ਵਿੱਚ ਵੀ ਪ੍ਰਧਾਨ ਬਣਾਈ ਰੱਖਿਆ। ਉਹਨਾਂ ਨੇ ਕਿਹਾ ਕਿ ਯਾਨੀ ਕਿ ਰਾਜਾ ਵੜਿੰਗ ਨੇ ਇਹ ਗੱਲ ਕਹੀ ਕਿ ਮੈਂ ਰਾਹੁਲ ਗਾਂਧੀ ਨੂੰ ਕਿਹਾ ਕਿ ਅੱਗੇ ਜੋ ਵੀ ਤੁਸੀਂ ਠੀਕ ਸਮਝੋਗੇ, ਜਿੱਥੇ ਵੀ ਮੇਰੀ ਲੋੜ ਪਵੇਗੀ ਮੈਂ ਤੁਹਾਡੇ ਨਾਲ ਖੜਾ ਰਹਾਂਗਾ। ਅਸਤੀਫਾ ਦਿੱਤਾ ਜਾਂ ਲਿਆ ਦੇ ਸਵਾਲ 'ਤੇ ਰਾਜਾ ਵੜਿੰਗ ਨੇ ਕਿਹਾ, ਕਿਸੇ ਨੇ ਮੈਨੂੰ ਅਸਤੀਫਾ ਦੇਣ ਵਾਸਤੇ ਨਹੀਂ ਸਿੱਖਿਆ, ਮੈਂ ਖੁਦ ਹੀ ਅਸਤੀਫਾ ਦਿੱਤਾ। ਕਾਂਗਰਸ ਪਾਰਟੀ ਦੇ ਵਿੱਚ ਸਿਰਫ ਚਿੱਠੀ ਨਿਕਲਦੀ ਆ ਜਿਹਦੇ ਵਿੱਚ ਪ੍ਰਧਾਨ ਬਣੇ ਰਹਿਣ ਦੇ ਲਈ ਥੈਂਕਸ ਕੀਤਾ ਜਾਂਦਾ। ਰਾਜਾ ਵੜਿੰਗ ਨੇ ਕਿਹਾ, ਮੇਰੇ ਬਾਰੇ ਕੌਣ ਕੀ ਕਹਿੰਦਾ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੇ ਅੰਦਰ ਦੀ ਗੱਲ ਸੁਣਦਾ ਹਾਂ। ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਦੀ ਮੇਰੇ ਉੱਤੇ ਮਿਹਰਬਾਨੀ ਰਹੀ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਰਾਜਾ ਵੜਿੰਗ ਹੋਰਾਂ ਦੇ ਮਨ ਦੇ ਵਿੱਚ ਕਹਿ ਦਈਏ ਨਿਰਾਸ਼ਾ ਹੋਣੀ ਕੁਦਰਤੀ ਆ, ਇਹ ਕੋਈ ਵੀ ਬੰਦਾ ਹੋਵੇ ਉਹਦੇ ਮਨ ਦੇ ਵਿੱਚ ਨਿਰਾਸ਼ਾ ਹੋਣੀ ਕੁਦਰਤੀ ਆ। ਪਰ ਤੁਸੀਂ ਬੀਤੇ ਵੇਲੇ ਦੇ ਵਿੱਚ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਜਦੋਂ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਸਿੱਧੂ ਹੋਰਾਂ ਨੇ ਬਗਾਵਤ ਦਾ ਝੰਡਾ ਚੱਕ ਲਿਆ ਸੀ। ਪਰ ਰਾਜਾ ਵੜਿੰਗ ਦੀ ਇਹ ਸਿਆਣਪ ਆ, ਉਹਨਾਂ ਨੇ ਇੱਕ ਵੀ ਸ਼ਬਦ ਸਚਿਨ ਪਾਇਲਟ ਦੇ ਬਾਰੇ, ਚੰਨੀ ਦੇ ਬਾਰੇ, ਕਿਸੇ ਹੋਰ ਗਰੁੱਪ ਦੇ ਬਾਰੇ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢਿਆ। ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਵੀ ਟੀਸੀ ਦੇ ਉੱਤੇ ਟਿਕੇ ਰਹਿਣ ਨੂੰ ਜੀ ਸਭਦਾ ਕਰਦਾ, ਪਰ ਟੀਸੀ ਦੇ ਉੱਤੇ ਟਿਕੇ ਹੀ ਥੋੜ੍ਹੀ ਰਹਿਣਾ, ਕਿਸੇ ਨਾ ਕਿਸੇ ਨੇ ਤਾਂ ਹੋਰ ਵੀ ਉਸ ਥਾਂ 'ਤੇ ਪਹੁੰਚਣਾ ਅਤੇ ਆਪਾਂ ਉਸ ਥਾਂ ਤੋਂ ਖਿਸਕਣਾ ਵੀ ਆ। ਮੇਰੇ ਉੱਤੇ 4.5 ਸਾਲ ਰਾਹੁਲ ਗਾਂਧੀ ਦੀ ਮਿਹਰਬਾਨੀ ਰਹੀ ਆ, ਮੈਂ ਕਾਂਗਰਸ ਦਾ ਪ੍ਰਧਾਨ ਰਿਹਾ। ਅਤੇ ਇੱਥੇ ਇਹ ਵੀ ਦੱਸਣਾ ਬਣਦਾ ਕਿ ਰਾਜਾ ਵੜਿੰਗ ਨੇ ਯੂਥ ਦੀ ਪ੍ਰਧਾਨਗੀ ਤੋਂ ਲੈ ਕੇ, ਵਿਧਾਇਕੀ ਤੋਂ ਲੈ ਕੇ, ਮੰਤਰੀ ਤੋਂ ਲੈ ਕੇ, ਪ੍ਰਧਾਨ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਸਾਰੇ ਅਹੁਦੇ ਹੀ ਦੇਖੇ ਆ। ਇਸੇ ਕਰਕੇ ਮੇਰਾ ਖਿਆਲ ਆ ਵੀ ਉਹਨਾਂ ਨੇ ਇੰਨੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਆ ਲੰਘੇ ਕੱਲ੍ਹ, ਨਹੀਂ ਤਾਂ ਬੰਦਾ ਕਿਵੇਂ ਨਾ ਕਿਵੇਂ ਥੋੜ੍ਹੀ ਜਿਹੀ ਚੱਬ ਕੇ ਗੱਲ ਥੋੜ੍ਹੀ ਜਿਹੀ ਆਰ ਲਾ ਕੇ ਜ਼ਰੂਰ ਕਰਦਾ ਵੀ ਚਲੋ ਦੇਖ ਲੈਂਦੇ ਹੁਣ ਕਿਵੇਂ ਜਿੱਤਦੀ ਕਾਂਗਰਸ। ਕਈ ਲੋਕਾਂ ਨੇ ਇਹ ਵੀ ਕੱਲ੍ਹ ਗਿਆ, ਉਹ ਕਹਿੰਦੇ ਜੀ ਕਿ ਰਾਜਾ ਵੜਿੰਗ ਨੇ ਚੰਗਾ ਤਰੀਕਾ ਅਪਣਾਇਆ, ਕਿਉਂਕਿ ਇਸ ਵੇਲੇ ਕਾਂਗਰਸ ਦੀ ਲੜੋ ਲੜਾਈ ਵਾਲੀ ਸਥਿਤੀ ਆ, ਮਹੀਨੇ 4.5 ਰਹਿ ਗਏ ਆ, ਕਾਂਗਰਸ 'ਚ ਏਕਤਾ ਹੈ ਨਹੀਂ। ਜੇ ਮੰਨ ਲਓ ਕਾਂਗਰਸ ਦੀ ਸਰਕਾਰ ਨਾ ਬਣੀ, ਜੇਕਰ, ਤਾਂ ਫਿਰ ਰਾਜਾ ਵੜਿੰਗ ਦੇ ਉੱਤੇ ਸਾਰੀ ਗੱਲ ਆਉਣੀ ਸੀ ਵੀ ਭਾਈ ਇਹਨਾਂ ਨੇ ਮਿਹਨਤ ਨਹੀਂ ਕੀਤੀ, ਇਹਨਾਂ ਨੇ ਆਹ ਨਹੀਂ ਕੀਤਾ, ਇਹਨਾਂ ਨੇ ਆਹ ਨਹੀਂ ਕੀਤਾ। ਇਹ ਜਿਹੜੇ ਬਦਲਣਾ ਚਾਹੁੰਦੇ ਸੀ, ਹੁਣ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਭਾਈ ਕਾਂਗਰਸ ਦੀ ਸਰਕਾਰ ਬਣਾਈ ਜਾਵੇ। ਰਾਜਾ ਵੜਿੰਗ ਦਾ ਤਾਂ ਹੁਣ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਰਹਿ ਗਿਆ, ਇੱਕ ਪੱਖ ਤੋਂ ਇਹ ਵੀ ਸੋਚਿਆ ਜਾ ਰਿਹਾ। ਪਰ ਪ੍ਰਗਟ ਸਿੰਘ ਨੂੰ ਮੁਬਾਰਕਬਾਦ ਦੇਣੀ ਬਣਦੀ ਆ, ਪ੍ਰਗਟ ਸਿੰਘ ਇੱਕ ਚੰਗਾ ਵਿਅਕਤੀ ਆ, ਪ੍ਰਗਟ ਸਿੰਘ ਸਾਬਕਾ ਹਾਕੀ ਖਿਡਾਰੀ ਆ, ਪ੍ਰਗਟ ਸਿੰਘ ਸਾਬਕਾ ਕਪਤਾਨ ਆ। ਅਤੇ ਮੈਂ ਜਿੰਨਾ ਕੁ ਪੜ੍ਹਦਾ ਜਾਂ ਜਿੰਨਾ ਕੁ ਮੈਂ ਆਲੇ ਦੁਆਲੇ ਖਬਰਾਂ ਦੇ ਨਾਲ ਜੁੜਿਆ ਰਹਿੰਦਾ, ਪ੍ਰਗਟ ਸਿੰਘ ਨੂੰ ਸ਼ਾਇਦ ਹੀ ਕਦੇ ਦੇਖਿਆ ਹੋਵੇ ਵੀ ਕਿਸੇ ਨਾ ਕਿਸੇ ਉਲਝਣ ਦੇ ਵਿੱਚ ਫਸਿਆ ਵੀ ਭਾਈ ਇਹ ਫਲਾਣੇ ਗਰੁੱਪ ਦਾ ਬੰਦਾ, ਇਹ ਫਲਾਣੇ ਗਰੁੱਪ ਦਾ ਬੰਦਾ, ਉਹਨੇ ਕੋਈ ਚੱਬ ਕੇ ਗੱਲ ਕਰਤੀ, ਉਹਨੇ ਕੋਈ ਆਰ ਲਾਤੀ, ਉਹਨੇ ਕੋਈ ਸਿੱਧੀ ਜਾਂ ਪੁੱਠੀ ਗੱਲ ਕਰਤੀ ਜਿਹਦੇ ਕਰਕੇ ਰੌਲਾ ਪਿਆ ਹੋਵੇ। ਇਹ ਪ੍ਰਗਟ ਸਿੰਘ ਦੇ ਸੁਭਾਅ ਦੀ ਖੂਬਸੂਰਤੀ ਆ ਵੀ ਉਹਨੇ ਕੋਈ ਨਾ ਕੋਈ ਕਲੇਸ਼ ਛੇੜਿਆ ਨੀਗਾ, ਉਹਨੇ ਗੱਲ ਨੂੰ ਖਤਮ ਕੀਤਾ, ਸੰਖੇਪ ਬੋਲਿਆ, ਆਪਦੀ ਗੱਲ ਕਹੀ ਅਤੇ ਬਸ ਗੱਲ ਖਤਮ, ਧੜੇਬੰਦੀ ਦੇ ਵਿੱਚ ਨਹੀਂ ਪਿਆ। ਅਤੇ ਸ਼ਾਇਦ ਹਾਈਕਮਾਨ ਨੂੰ ਇਹੀ ਗੱਲਾਂ ਚੰਗੀਆਂ ਲੱਗੀਆਂ ਵੀ ਸ਼ਾਇਦ ਸਾਰਿਆਂ ਨੂੰ ਲੈ ਕੇ ਤੁਰ ਪੈਣ, ਸ਼ਾਇਦ ਸਾਰਿਆਂ ਦੇ ਮਨ ਦੇ ਵਿੱਚ ਇਹਨਾਂ ਦੇ ਪ੍ਰਤੀ ਥਾਂ ਹੋਵੇ, ਸ਼ਾਇਦ ਇਹ ਸਾਰਿਆਂ ਨੂੰ ਜਿਹੜਾ ਉਹ ਨਾਲ ਲੈ ਕੇ ਤੁਰਨ ਦੀ ਜੁਗਤ ਜਾਣਦੇ ਹੋਣ ਅਤੇ ਵੇਹਨੇ ਵੀ ਕਾਂਗਰਸ ਦਾ ਹੁਣ ਬਣਦਾ ਕੀ ਆ। ਮੈਂ ਅਕਸਰ ਇਹ ਗੱਲ ਕਹਿਣਾ ਕਿ ਫੁਕਰਬਾਜ਼ੀ ਨਹੀਂ ਕਰਨੀ ਚਾਹੀਦੀ, ਵਾਹ ਯਾਤਪੁਣਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਜਿਹੜੇ ਪੰਪ ਦੇ ਕੇ ਇਹ ਗੱਲ ਕਹਿੰਦੇ ਹੁੰਦੇ ਵੀ ਚੱਕ ਤਾਂ ਵੀਰ ਜੀ ਨੇ, ਖਿੱਚ ਤਾਕਾ ਮੇਰੇ ਵਰਗਾ ਹੈ ਕੋਈ ਨਹੀਂ, ਬਾਅਦ ਦੇ ਵਿੱਚ ਬੌੜਦਾ ਕੋਈ ਨਹੀਂ, ਬਾਅਦ ਦੇ ਵਿੱਚ ਆਉਂਦਾ ਕੋਈ ਨਹੀਂ। ਅਤੇ ਇਸ ਗੱਲ ਦੀ ਉਦਾਹਰਣ ਪਹਿਲਾਂ ਵੀ ਮੇਰਾ ਖਿਆਲ ਵੀ ਤੁਹਾਡੇ ਵਿੱਚੋਂ ਵੀ ਕਈ ਵੀਰਾਂ ਨੇ ਦੇਖੀ ਹੋਣੀ ਆ, ਪਰ ਲੰਘੇ ਕੱਲ ਜਹਾਜ਼ ਦੇ ਖੰਭ ਦੇ ਉੱਤੇ ਖੜ੍ਹੇ ਹੋਏ ਮੁੰਡੇ ਦੇ ਰੂਪ ਦੇ ਵਿੱਚ ਵੀ ਉਦਾਹਰਣ ਸਾਹਮਣੇ ਆਈ ਆ। ਲਵਲੀ ਯੂਨੀਵਰਸਿਟੀ ਜਲੰਧਰ ਦੀ ਪਿਛਲੇ ਨਹੀਂ ਹਿੰਸਾ ਹੋਈ, ਅੱਗਾਂ ਲੱਗੀਆਂ, ਭੰਨ ਤੋੜ ਹੋਈ, ਲੁੱਟ ਖਸੁੱਟ ਹੋਈ, ਉੱਥੇ ਲਾਠੀਚਾਰਜ ਹੋਇਆ, ਉੱਥੇ ਬੜਾ ਕੁਝ ਹੋਇਆ, ਪਰ ਜਿਹੜੇ ਲੋਕਾਂ ਨੇ ਉੱਥੇ ਇਹ ਕੁਝ ਕੀਤਾ, ਹੁੜਦੰਗ ਮਚਾਇਆ, ਉਹਨਾਂ ਦੇ ਵਿੱਚੋਂ ਕਈ ਵਿਦਿਆਰਥੀ ਆ, ਕਈ ਗੈਰ ਵਿਦਿਆਰਥੀ ਆ, ਵਿਦਿਆਰਥੀ ਉਹ ਨਹੀਂ ਆ, ਬਾਹਰੀ ਹੈਗੇ ਆ। ਪਰ ਇੱਕ ਬਹੁਤ ਵੱਡੇ ਪੱਧਰ 'ਤੇ ਫੋਟੋ ਵਾਇਰਲ ਹੋਈ ਸੀ, ਲਵਲੀ ਯੂਨੀਵਰਸਿਟੀ ਦੇ ਬਾਹਰ ਇੱਕ ਫਾਈਟਰ ਮਿਗ ਜਹਾਜ਼ ਖੜ੍ਹਾ, ਉਹ ਸੱਚੀ ਮੁੱਚੀ ਵਾਲਾ ਜਹਾਜ਼ ਆ, ਫਾਈਟਰ ਮਿਗ ਜਹਾਜ਼, ਇੱਕ ਟੈਂਕ ਵੀ ਖੜ੍ਹਾ ਬਾਹਰ ਗੇਟ 'ਤੇ। ਉਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਕਹਿਣਾ ਜੀ ਕਿ ਸਾਡੇ ਭਾਰਤੀ ਫੌਜ ਨੂੰ ਸਲਾਮ ਕਰਵਾਉਂਦੀ ਹੈ ਗੱਲ, ਵੀ ਸਾਡੀ ਭਾਰਤੀ ਫੌਜ ਦੀ ਬਹਾਦਰੀ ਦਾ ਪ੍ਰਗਟਾਵੇ ਵਾਲੀ ਗੱਲ ਇਹ ਹੈਗੀ ਆ। ਪਰ ਜਦੋਂ ਹੁਣ ਅੱਗਾਂ ਲੱਗੀਆਂ ਯੂਨੀਵਰਸਿਟੀ ਦੇ ਵਿੱਚ, ਤਾਂ ਇੱਕ ਫੁਕਰਾ ਜਿਹਾ ਮੁੰਡਾ ਛੋਰ ਮੱਤਾ, ਉਹ ਜਾ ਕੇ ਜਹਾਜ਼ ਦੇ ਖੰਭ 'ਤੇ ਚੜ੍ਹ ਗਿਆ ਅਤੇ ਜਹਾਜ਼ ਦੇ ਖੰਭ ਦੇ ਉੱਤੇ ਚੜ੍ਹ ਕੇ ਉਹਨੇ ਕ੍ਰਿਸ਼ਮ ਵਾਲੀ ਫੀਲਿੰਗ ਲਈ ਵੀ ਭਾਈ ਜਿਵੇਂ ਉਹ ਕ੍ਰਿਸ਼ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਸੀ ਇਸ ਤਰੀਕੇ ਦੇ ਨਾਲ। ਉਹ ਫੋਟੋ ਉਹਦੀ ਬਹੁਤ ਵੱਡੇ ਪੱਧਰ 'ਤੇ ਵਾਇਰਲ ਹੋਈ, ਜਿਹੜੇ ਥੱਲੇ ਲੋਕ ਖੜ੍ਹੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁੰਡੇ ਖੁੰਡੇ, ਉਹਨਾਂ ਨੇ ਹੋ ਹੱਲਾ ਕੀਤਾ ਵੀ ਦੇਖ ਕਿੱਥੇ ਖੜ੍ਹ ਗਿਆ, ਕਿੱਥੇ ਖੜ੍ਹ ਗਿਆ, ਹਰਲ ਹਰਲ ਹਰਲ ਆਹ ਗੱਲਾਂ ਚੱਲਦੀਆਂ। ਹੁਣ ਜਦੋਂ ਇਹਨੂੰ ਮੰਡੀ ਖੇਤਰ ਤੋਂ ਪੁਲਿਸ ਨੇ ਚੱਕ ਲਿਆ ਅਤੇ ਕੋਈ ਆਇਆ ਨਹੀਂ, ਮਾਪੇ ਉਹਦੇ ਰੋਂਦੇ ਆ ਅਤੇ ਜਿਹੜੇ ਥੱਲੇ ਖੜ੍ਹ ਕੇ ਫੋਟੋਆਂ ਖਿੱਚਦੇ ਸੀ, ਸੈਲਫੀਆਂ ਖਿੱਚਦੇ ਸੀ ਵੀ ਆਪਾਂ ਜਹਾਜ਼ਾਂ 'ਤੇ ਵੀ ਚੜ੍ਹ ਗਏ ਹਾਂ, ਉਹਨਾਂ ਦੇ ਵਿੱਚੋਂ ਕੋਈ ਬੌੜਿਆ ਨੀਗਾ। ਅਤੇ CCTV ਕੈਮਰੇ ਦੇ ਆਧਾਰ ਦੇ ਉੱਤੇ ਪੁਲਿਸ ਨੇ ਗੱਲ ਕਹੀ ਆ, ਅਸੀਂ 20 ਜਣਿਆਂ ਦੀ ਪਛਾਣ ਕਰ ਲਈ ਆ, 9 ਜਣੇ ਗ੍ਰਿਫਤਾਰ ਕਰ ਲਏ ਆ, ਇਹਦੇ ਵਿੱਚੋਂ 7 ਵਿਦਿਆਰਥੀ ਆ ਅਤੇ 2 ਹੈਗੇ ਆ ਜੀ ਪੀਜ਼ੇ ਦੀ ਡਿਲੀਵਰੀ ਕਰਨ ਵਾਲੇ। ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਅਸੀਂ ਇਨਸਾਫ ਮੰਗਦੇ ਮੰਗਦੇ ਕਿਹੜੇ ਰਾਹ 'ਤੇ ਤੁਰ ਪੈਂਦੇ ਹਾਂ। ਦੇਖੋ, ਯੂਨੀਵਰਸਿਟੀ ਵਿੱਚ ਗਲਤ ਹੋਇਆ ਤਾਂ ਤਰੀਕੇ ਦੇ ਨਾਲ ਆਪਦਾ ਪ੍ਰਦਰਸ਼ਨ ਕਰਕੇ ਅਤੇ ਆਪਦੀਆਂ ਮੰਗਾਂ ਮਨਵਾਉਣੀਆਂ ਚਾਹੀਦੀਆਂ, ਜੇ ਕੁਝ ਗਲਤ ਹੋਇਆ ਤਾਂ। ਪਰ ਇਹ ਕਿਹੜਾ ਤਰੀਕਾ ਹੋਇਆ, ਜਹਾਜ਼ ਦੇ ਖੰਭ 'ਤੇ ਚੜ੍ਹ ਜਾਓ, ਮੌਲ ਨੂੰ ਲੁੱਟ ਲਓ, ਅੱਗਾਂ ਲਾ ਦਿਓ, ਭੰਨ ਤੋੜ ਕਰ ਦਿਓ, ਹੱਲਾ ਗੁੱਲਾ ਕਰ ਦਿਓ, ਇਹ ਉਜੱਡਤਾ ਦੀ ਨਿਸ਼ਾਨੀ ਆ। ਇਹ ਜਿਹੜੇ ਉਜੱਡ ਆ ਜਿਨ੍ਹਾਂ ਨੇ ਆਹ ਕੁਝ ਕੀਤਾ, ਉਹਨਾਂ ਨੂੰ ਪੁਲਿਸ ਨੇ ਫੜ ਲੈਣਾ ਤੇ ਲੰਘੇ ਕੱਲ ਦੋ ਉਜੱਡ ਹੋਰ ਫੜੇ ਆ। ਇਹ ਹੈਗੇ ਜੀ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਅਫਵਾਹਾਂ ਫੈਲਾਉਣ ਵਾਲੇ, ਕਿਉਂਕਿ ਲਵਲੀ ਤੋਂ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਰਾਜਪੁਰੇ ਵਾਲੀ ਯੂਨੀਵਰਸਿਟੀ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ। ਉੱਥੇ ਵੀ ਪ੍ਰਦਰਸ਼ਨ ਹੋਇਆ, ਉੱਥੇ ਵੀ ਹੰਗਾਮਾ ਹੋਇਆ, ਉੱਥੇ ਦੋ ਕੁੜੀਆਂ ਗਾਇਬ ਹੋ ਗਈਆਂ, ਕੁਛ ਇਸ ਤਰੀਕੇ ਦੀ ਗੱਲ। ਜਿਨ੍ਹਾਂ ਨੇ ਅਫਵਾਹਾਂ ਫੈਲਾਈਆਂ, ਪੁਲਿਸ ਨੇ ਕਿਹਾ ਜੀ ਕਿ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਮਤਲਬ ਕੁੱਲ ਮਿਲਾ ਕੇ ਆ ਵੀ ਪੈਂਦੀਆਂ ਦੇ ਵਿੱਚ ਖੜਦਾ ਕੋਈ ਨਹੀਂ ਤੇ ਫੁਕਰਗਰਦੀ ਤੋਂ ਗੁਰੇਜ਼ ਕਰਨਾ ਚਾਹੀਦਾ।
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS, We are the station that speaks your language.
6: Save with instant rebates provided by Efficiency Manitoba. We're here to help you save on your energy efficient purchases and on your energy bills. Right now, we're offering $5 and $10 off select energy efficient products at participating retailers. Save instantly on dimmers, outdoor plug-in timers, energy efficient shower heads, weather stripping, and more. Offer ends December 10th. Visit efficiencymb.ca/instant rebates to find a retailer near you.
2: ਐਵੇਂ ਹੀਰੋ ਬਣਨ ਦੇ ਚੱਕਰ ਦੇ ਵਿੱਚ ਆਪਦੇ ਪੁੜੇ ਨਹੀਂ ਕਟਵਾਉਣੇ ਚਾਹੀਦੇ ਤੇ ਇਹ ਸਾਡੇ ਪੰਜਾਬੀਆਂ ਨੂੰ ਤੇ ਗੈਰ ਪੰਜਾਬੀਆਂ ਨੂੰ ਅਕਲ ਦੇਣ ਵਾਲੀ ਖਬਰ ਆ। ਪਹਿਲਾਂ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਪੁਲਿਸ ਨੇ 9 ਜਣੇ ਗ੍ਰਿਫਤਾਰ ਕੀਤੇ ਆ ਤੇ ਜਾਂਚ ਦੇ ਵਿੱਚ 20 ਜਣਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। DIG ਨਵੀਨ ਸਿੰਗਲਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਕਰਨ ਦੇ ਦੋਸ਼ ਦੇ ਵਿੱਚ ਫਗਵਾੜਾ ਦੇ 2, ਜੰਮੂ ਕਸ਼ਮੀਰ ਤੇ ਮੁੰਬਈ ਤੋਂ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਆ। ਹਿੰਸਾ ਦੌਰਾਨ ਕੰਪਲੈਕਸ ਦੇ ਬਾਹਰ ਸਥਿਤ MiG-23 UM ਫਾਈਟਰ ਜੈੱਟ ਦੇ ਉੱਤੇ ਚੜ੍ਹੇ ਮੁੰਡੇ ਦੀ ਪਛਾਣ ਹੋ ਗਈ। ਪੁਲਿਸ ਨੇ CCTV ਕੈਮਰੇ ਦੀ ਫੁਟੇਜ ਲੱਭ ਕੇ ਤੇ ਇਹਦੀ ਪਛਾਣ ਕਰ ਲਈ ਤੇ ਇਹਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਮੁੰਡਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ, ਇਹ ਨਾਬਾਲਗ ਹੈ, ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ ਅਤੇ ਮੰਡੀ ਖੇਤਰ ਦਾ ਰਹਿਣ ਵਾਲਾ। ਇਹਦੇ ਪਿਤਾ ਮੰਡੀ ਦੇ DC ਦਫ਼ਤਰ ਦੇ ਵਿੱਚ ਬਤੌਰ ਅਫਸਰ ਤਾਇਨਾਤ ਨੇ। DIG ਨਵੀਨ ਸਿੰਗਲਾ ਦੇ ਮੁਤਾਬਕ ਹੰਗਾਮੇ ਦੇ ਦੌਰਾਨ ਸਟੂਡੈਂਟਸ ਨੇ ਪੁਲਿਸ ਅਤੇ ਮੀਡੀਆ ਦੇ ਉੱਤੇ ਪੱਥਰਬਾਜ਼ੀ ਕੀਤੀ, ਕਈ ਗੱਡੀਆਂ ਦੇ ਵਿੱਚ ਭੰਨਤੋੜ ਕੀਤੀ ਗਈ, ਕੁਝ ਵਹੀਕਲਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੀ ਟੀਮ ਨੇ ਹੰਗਾਮਾ ਕਰ ਰਹੇ ਲੋਕਾਂ ਨੂੰ ਮੌਕੇ ਤੋਂ ਹਟਾਇਆ। DIG ਨੇ ਕਿਹਾ ਕਿ ਪੁਲਿਸ ਨੇ ਸ਼ੁਰੂ ਦੇ ਵਿੱਚ ਕੋਈ ਲਾਠੀਚਾਰਜ ਨਹੀਂ ਸੀ ਕੀਤਾ। ਜਦੋਂ ਵਿਦਿਆਰਥੀਆਂ ਨੇ ਪੱਥਰਬਾਜ਼ੀ ਸ਼ੁਰੂ ਕੀਤੀ ਅਤੇ ਗੱਡੀਆਂ ਨੂੰ ਅੱਗ ਲਾਈ, ਉਦੋਂ ਸਥਿਤੀ ਨੂੰ ਸ਼ਾਂਤ ਕਰਨ ਦੇ ਲਈ ਪੁਲਿਸ ਨੇ ਹੰਗਾਮਾ ਕਰਨ ਰਹੇ ਲੋਕਾਂ ਨੂੰ ਉੱਥੋਂ ਹਟਾਇਆ ਸੀ। ਜਾਂਚ ਦੇ ਵਿੱਚ 20 ਦੋਸ਼ੀਆਂ ਦੀ ਪਛਾਣ ਕਰਕੇ ਇਹਨਾਂ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। 2 FIR ਦਰਜ ਹੋਈਆਂ। ਉਹਨਾਂ ਨੇ ਕਿਹਾ ਕਿ ਡਿਜੀਟਲ ਸਬੂਤਾਂ ਦੇ ਆਧਾਰ ਦੇ ਉੱਤੇ ਪਛਾਣ ਹੋਈ ਹੈ। ਸੋਨੀਪਤ UP ਤੋਂ ਵੀ ਦੋਸ਼ੀ ਨੇ। ਹੁਣ ਤੱਕ ਉਹਨਾਂ ਨੇ ਕਿਹਾ ਜੀ ਕਿ 9 ਜਣੇ ਗ੍ਰਿਫਤਾਰ ਕੀਤੇ ਗਏ ਆ। ਯੂਨੀਵਰਸਿਟੀ ਦੇ ਵਿੱਚ ਹਿੰਸਾ ਦੌਰਾਨ MiG-23 UM ਫਾਈਟਰ ਜੈੱਟ ਦੇ ਉੱਤੇ ਚੜ੍ਹੇ ਨਾਬਾਲਗ ਮੁੰਡੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਹੀਰੋ ਦੀ ਤਰ੍ਹਾਂ ਪੇਸ਼ ਕੀਤਾ ਗਿਆ ਸੀ। ਉਹਦੀ ਇਹ ਫੋਟੋ ਬਹੁਤ ਵੱਡੇ ਪੱਧਰ 'ਤੇ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹ ਫਾਈਟਰ ਜੈੱਟ ਦੇ ਉੱਤੇ ਖੜ੍ਹਾ ਅਤੇ ਪਿਛਲੇ ਪਾਸੇ ਅੱਗ ਲੱਗੀ ਹੋਈ ਆ। ਇਸ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਚਾਂਸਲਰ BJP ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਬਾਹਰ ਮਿਗ ਜਹਾਜ਼।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: 1971 ਦੀ ਜੰਗ ਦੇ ਵਿੱਚ ਲੜਾਈ 'ਚ ਸ਼ਾਮਲ ਕੀਤੇ ਗਏ ਟੈਂਕ ਇਹ ਇੱਥੇ ਖੜ੍ਹੇ ਨੇ। ਇਹ ਫੌਜ ਦੀ ਹੌਸਲਾ ਅਫਜ਼ਾਈ ਕਰਦੇ ਨੇ, ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਨੇ। ਇਹਨਾਂ ਦੇ ਉੱਤੇ ਚੜ੍ਹ ਕੇ ਸਭ ਦੀ ਬੇਇੱਜ਼ਤੀ ਕੀਤੀ ਗਈ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਆਪਣੇ ਅਤੀਤ ਨੂੰ, ਆਪਣੇ ਵਰਤਮਾਨ ਨੂੰ ਸਾਂਭਣ ਦੀ ਜਾਂਚ ਨਹੀਂ ਆ। ਅਸੀਂ ਹੋਛੀ ਬਿਰਤੀ ਵਾਲੇ ਹਾਂ। ਵੱਡੀ ਗਿਣਤੀ ਦੇ ਵਿੱਚ ਲੋਕ ਹੋਛੀ ਬਿਰਤੀ ਵਾਲੇ ਹੁੰਦੇ ਆ, ਵਿਰਲੇ ਟਾਵੇਂ ਸੰਜੀਦਾ ਹੁੰਦੇ ਆ। ਤੁਸੀਂ ਦੇਖੋ ਵੀ ਦੁਨੀਆ ਦਾ ਕਿਹੜਾ ਐਸਾ ਸੰਘਰਸ਼ ਆ ਜਿਹੜਾ ਨਤੀਜੇ ਦੇ ਉੱਤੇ ਪਹੁੰਚਿਆ ਹੋਵੇ ਹੁੜਲੜਬਾਜ਼ੀ ਕਰਕੇ। ਇਹ ਅਸਲ ਦੇ ਵਿੱਚ ਸ਼ੋਰ ਮਤ ਦੇ ਵਿੱਚ ਇਹ ਸਾਰਾ ਕੁਝ ਹੋਇਆ। ਉਹ ਦੇਖਾ ਦੇਖੀ ਦੇ ਵਿੱਚ ਚੱਕ ਦਿਓ, ਅਗਲਾ ਦਿਓ, ਅਗਲਾ ਦਿਓ, ਅਗਲਾ ਦਿਓ, ਇੱਦਾਂ ਦੀਆਂ ਚੱਕਰ ਗੱਲ ਬਣਦੀ ਆ। ਅਤੇ ਬਾਅਦ ਦੇ ਵਿੱਚ ਪੈਂਦੀਆਂ ਦੇ ਵਿੱਚ ਖੜਦਾ ਕੋਈ ਨਹੀਂ ਗਾ ਅਤੇ ਜਿਹੜੇ 9 ਜਣੇ ਫੜੇ ਗਏ ਆ ਇਹਨਾਂ ਦੇ ਪੱਖ ਦੇ ਵਿੱਚ ਕਿਸੇ ਨੇ ਆਉਣਾ ਨਹੀਂ ਘਰਦਿਆਂ ਤੋਂ ਬਿਨਾਂ। ਕਿਹੜੀ ਲੰਬੜਦਾਰੀ ਅਤੇ ਕਿਹੜੇ ਚੱਕਰ ਅਤੇ ਕਿਹੜੇ ਅਸੀਂ ਕਹਿੰਦੇ ਨੇ ਵੀ ਬੱਲੇ ਬੱਲੇ ਦੇ ਵਿੱਚ ਪਏ ਹਾਂ ਵੀ ਭਾਈ ਮੈਂ ਜਹਾਜ਼ 'ਤੇ ਚੜ੍ਹ ਜਾਂਦਾ ਹੁੰਦਾ, ਮੈਂ ਸਿੱਧੀ ਅੱਗ ਲਾ ਦਿੰਦਾ ਹੁੰਦਾ, ਮੈਂ ਐਂ ਕਰ ਦਿੰਦਾ ਹੁੰਦਾ, ਹੁਣ ਤੁਸੀਂ ਚਲੋ ਉੱਤਰ ਦਿਓ ਅਤੇ ਹੁਣ ਜਦੋਂ ਤੁਹਾਨੂੰ ਇਸ ਗੱਲ ਦੀ ਕਹਿ ਰਹੀ ਵੀ ਸਜ਼ਾ ਮਿਲਣੀ ਅਤੇ ਬਾਅਦ ਦੇ ਵਿੱਚ ਘਰਦਿਆਂ ਨੇ ਕਹਿਣਾ ਜ਼ਿਆਦਤੀ ਹੋ ਗਈ, ਆਹ ਹੋ ਗਿਆ, ਪਰ ਤੁਸੀਂ ਪੜ੍ਹਨ ਦੇ ਲਾਇਕ ਨਹੀਂ ਹੋ, ਤੁਸੀਂ ਇਸ ਥਾਂ ਦੇ ਉੱਤੇ ਸਟੱਡੀ ਕਰਨ ਦੇ ਲਾਇਕ ਨਹੀਂ ਆ ਕਿਤੇ ਵੀ, ਇੱਥੇ ਹੀ ਕਿਉਂ ਜੇ ਆਪਾਂ ਕਿਸੇ ਹੋਰ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਵੀ ਦੰਗੇ ਕਰ ਗਏ ਤਾਂ ਮਤਲਬ ਇਹ ਜੀ ਕਿ ਉੱਥੇ ਪੜ੍ਹਨ ਵਾਲੇ ਵੀ ਉੱਥੇ ਪੜ੍ਹਨ ਦੇ ਲਾਇਕ ਨਹੀਂ ਆ, ਜਿਨ੍ਹਾਂ ਨੇ ਪੜ੍ਹਨਾ ਹੁੰਦਾ ਉਹ ਇਹੋ ਜਿਹੇ ਹੋਛੇ ਨਹੀਂ ਹੁੰਦੇ, ਅਤੇ ਹੋਛਾਂ ਦੇ ਲਈ ਕਿਸੇ ਵੀ ਕਾਲਜ ਦੀ ਸਕੂਲ ਦੀ ਕੋਈ ਮਰਿਆਦਾ ਕੋਈ ਇੱਜ਼ਤ ਕੋਈ ਸਤਿਕਾਰ ਨਹੀਂ ਹੁੰਦਾ, ਉਹਨਾਂ ਨੂੰ ਇਹ ਹੁੰਦਾ ਵੀ ਚਲੋ ਅਸੀਂ ਗਏ ਹਾਂ ਟਾਈਮ ਪਾਸ ਆ, ਇਹ ਟਾਈਮ ਪਾਸ ਵਾਲੇ ਲੱਗਦੇ ਮੈਨੂੰ। ਸੋ ਪੁਲਿਸ ਨੇ ਕਿਹਾ ਜੀ ਕਿ ਅਸੀਂ ਕਈ ਬੰਦੇ ਹੋਰ ਫੜ ਲੈਣੇ ਆ ਜਿਨ੍ਹਾਂ ਲੋਕਾਂ ਨੇ ਕੁਝ ਕੀਤਾ, ਪਰ ਸਾਨੂੰ ਸਬਕ ਲੈਣ ਦੀ ਲੋੜ ਆ। ਇੱਕ ਤਾਂ ਤੁਹਾਡੇ ਕੋਲ ਕੋਈ ਵੀ ਊਲ ਜਲੂਲ ਮੈਸੇਜ ਆਉਂਦਾ ਬਿਨਾਂ ਤੱਥਾਂ ਤੋਂ ਉਹਨੂੰ ਵਾਇਰਲ ਨਾ ਕਰੋ, ਨਾ ਭੜਕੋ, ਨਾ ਕਿਸੇ ਦੀ ਸਿਫਤ ਕਰੋ, ਜੇ ਵਿਰੋਧ ਕਰਨਾ ਤਾਂ ਤਰੀਕੇ ਨਾਲ ਤਹਿਜ਼ੀਬ ਨਾਲ ਕਰੋ, ਅਤੇ ਜੇ ਤੁਸੀਂ ਫਸ ਗਏ ਤਾਂ ਬਾਅਦ ਦੇ ਵਿੱਚ ਕੇਲਿਆਂ ਦੀ ਦਰਜਨ ਦੀ ਆਸ ਨਾ ਕਰੋ ਵੀ ਭਾਈ ਕੋਈ ਫਲਾਣਾ ਲੈ ਕੇ ਆਊਗਾ, ਕਿਸੇ ਕੋਲ ਇੰਨਾ ਟਾਈਮ ਨਹੀਂ ਗਾ, ਨਾ ਕਿਸੇ ਨੂੰ ਆਉਣਾ ਹੀ ਚਾਹੀਦਾ ਉਹ ਜੱਡ ਬੰਦੇ ਦੇ ਮਗਰ। ਸੋ ਗੱਲ ਇਹ ਜੀ ਕਿ ਇਹ ਘਟਨਾ ਸਾਡੇ ਮੂਹਰੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਗਈ ਆ ਕਿ ਅਸੀਂ ਜ਼ਿਹਨੀ ਤੌਰ 'ਤੇ ਕਿਹੋ ਜਿਹੇ ਹਾਂ। ਕਈ ਲੋਕ ਇਹ ਗੱਲ ਕਹਿੰਦੇ ਪੰਜਾਬੀ ਨਹੀਂ ਤਾਂ ਪ੍ਰਵਾਸੀ ਆ, ਇਹਨਾਂ ਨੇ ਇਹ ਗੰਦ ਪਾਇਆ, ਉਹ ਪ੍ਰਵਾਸੀ ਹੈ ਜਾਂ ਪੰਜਾਬੀ ਆ, ਕੁਛ ਵੀ ਆ, ਇਉਂ ਤਾਂ ਜੇ ਹੁਣ ਪੰਜਾਬੀਆਂ ਦੀ ਵੀ ਗੱਲ ਕਰਦੇ ਹਾਂ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਕਈ ਆਪਣਿਆਂ ਨੇ ਵੀ ਜਾ ਕੇ ਗੰਦ ਪਾਇਆ, ਆ ਕਦੇ ਉੱਥੇ ਕੈਨੇਡਾ ਦੇ ਵਿੱਚੋਂ ਕੋਈ ਕਰਤੂਤ ਕਰਦੇ ਫੜੇ ਗਏ, ਕਦੇ ਆ ਮੈਂ ਕੱਲ੍ਹ ਖਬਰ ਪੜ੍ਹੀ ਆ ਕਿ ਸਾਊਦੀ ਅਰਬ ਦੇ ਵਿੱਚ ਇੱਕ ਹੋਰ ਮੁੰਡੇ ਨੂੰ ਫਾਂਸੀ ਦੀ ਸਜ਼ਾ ਹੋਈ ਆ ਅਤੇ ਉਹਦੇ ਉੱਤੇ ਨਸ਼ੇ ਦਾ ਦੋਸ਼ ਆ, ਉਹਦੇ ਸਤਿਕਾਰਯੋਗ ਪਰਿਵਾਰਕ ਮੈਂਬਰ ਸਰਕਾਰ ਦੇ ਕੋਲੋਂ ਮਦਦ ਦੀ ਮੰਗ ਕਰ ਰਹੇ ਆ। ਯਾਨੀ ਕਿ ਬੰਦੇ ਦੇ ਵਿੱਚ ਕੋਈ ਚਿੱਪ ਨਹੀਂ ਵੱਖਰੇ ਤੌਰ ਦੇ ਉੱਤੇ, ਬੰਦਾ ਤਾਂ ਬੰਦਾ ਹੀ ਆ, ਭਾਵੇਂ ਉਹ ਗੁਆਂਢੀ ਸੂਬੇ ਦਾ ਭਾਵੇਂ ਆਪਣੇ ਸੂਬੇ ਦਾ, ਜਿਹਨੇ ਗਲਤ ਕੰਮ ਕਰਨਾ ਉਹਨੇ ਕਰ ਹੀ ਦੇਣਾ, ਉਹਨੇ ਕੋਈ ਸੂਬਾ ਦੇਖ ਕੇ ਨਹੀਂ ਕਰਨਾ। ਲੰਘੇ ਕੱਲ੍ਹ ਇੱਕ ਹੋਰ ਖਬਰ ਆਈ ਹੈ ਲੁਧਿਆਣਾ ਵੱਲੋਂ, ਇੱਥੇ ਪਤਾ ਲੱਗਾ ਜੀ ਕਿ ਇੱਕ ਥਾਣੇ ਦਾ ਅਧਿਕਾਰੀ ਅਤੇ ਜਿਹੜੇ ਮਾਲਖਾਨੇ ਦੇ ਵਿੱਚ ਖੜ੍ਹੇ ਹੁੰਦੇ ਆ ਵਹੀਕਲ, ਅਤੇ ਉਹਨਾਂ ਨੂੰ ਵੇਚਣੀ ਲੱਗ ਪਿਆ ਸੀ, ਉਹ ਕਹਿੰਦੇ ਜੀ ਕਬਾੜੀਏ ਦੇ ਕੋਲੋਂ ਦਰਜਨਾਂ ਦੀ ਗਿਣਤੀ ਦੇ ਵਿੱਚ ਵਹੀਕਲਾਂ ਦੇ ਪੁਰਜੇ ਬਰਾਮਦ ਕੀਤੇ ਗਏ ਆ, ਅਤੇ ਜਦੋਂ ਇਸ ਥਾਣੇ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਕਿਤੇ VIP ਡਿਊਟੀ ਲੱਗੀ ਹੁੰਦੀ ਸੀ।
5: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
2: ਤਾਂ ਇਹ ਜਨਾਬ ਜਿਨ੍ਹਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ, ਇਹ ਕੀ ਕਰਦੇ ਸੀ ਜੀ ਕਿ ਇੱਥੇ ਕਬਾੜੀਆ ਬੁਲਾ ਕੇ ਅਤੇ ਸਮਾਨ ਅੰਦਰੋਂ ਕਢਵਾਈ ਜਾਂਦੇ ਸੀ ਵੀ ਲੈ ਜਾਓ ਲੈ ਜਾਓ ਲੈ ਜਾਓ ਲੈ ਜਾ ਲੈ ਜਾਓ। ਆਹ ਕੁਝ ਵੀ ਚੱਲਦਾ, ਮੈਂ ਕੱਲ੍ਹ ਵੀ ਕਿਹਾ ਸੀ, ਉਹ ਸੁਨੀਤਾ ਬਾਬਾ ਦਾ ਜ਼ਿਕਰ ਕਰਦਾ ਵੀ ਤੁਹਾਡੇ ਢਿੱਡ ਕਿੱਡੇ ਕੁ ਜਿਹੜੇ ਭਰਦੇ ਹੀ ਨੀਗੇ, ਇਹਨੂੰ ਵੀ ਹੁਣ ਇਹ ਗੱਲ ਕਿਹੜੀ ਬਣਦੀ ਆ, ਤੁਹਾਡਾ ਢਿੱਡ ਆ ਕਟੋਆ ਜਿਹੜਾ ਭਰਦਾ ਹੀ ਨੀਗਾ, ਜਿਹੜਾ ਕਬਾੜ ਦੇ ਸਮਾਨ ਨਾਲ ਵੀ ਨਹੀਂ ਭਰ ਰਿਹਾ, ਅਤੇ ਹੁਣ ਆਪਦਾ ਢਿੱਡ ਭਰ ਲਓ, ਸਾਰੀ ਦੁਨੀਆ ਦੇ ਵਿੱਚ ਬਦਨਾਮੀ ਖੱਟ ਲਈ ਆ। ਪਹਿਲਾਂ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਟਿੱਪਣੀ। ਜਗਰਾਓਂ ਦੇ ਵਿੱਚ ਪੁਲਿਸ ਮਾਲਖਾਨੇ ਦੇ ਵਿੱਚ ਜ਼ਬਤ 2 ਪਹੀਆ ਵਾਹਨਾਂ ਨੂੰ ਨਜਾਇਜ਼ ਤਰੀਕੇ ਨਾਲ ਕਬਾੜੀਏ ਨੂੰ ਵੇਚਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ। ਇਸ ਸਿਲਸਿਲੇ ਦੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ASI ਅਤੇ ਵਿਚੋਲੀਏ ਸਮੇਤ ਕੁੱਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। SSP ਡਾਕਟਰ ਅੰਕਰ ਗੁਪਤਾ ਦੇ ਨਿਰਦੇਸ਼ਾਂ ਦੇ ਉੱਤੇ ਇਸ ASI ਨੂੰ ਤੁਰੰਤ ਪ੍ਰਭਾਵ ਦੇ ਨਾਲ ਬਰਖਾਸਤ ਕਰ ਦਿੱਤਾ ਗਿਆ। ਗ੍ਰਿਫਤਾਰ ਕੀਤੇ ਗਏ ASI ਦੀ ਪਛਾਣ ਮਨਜਿੰਦਰ ਸਿੰਘ ਦੇ ਰੂਪ 'ਚ ਹੋਈ ਹੈ, ਬਾਕੀਆਂ ਦੇ ਵਿੱਚ ਵਿਚੋਲਾ ਬਲਵਿੰਦਰ ਸਿੰਘ ਅਤੇ 2 ਕਬਾੜੀਏ ਨੇ, ਇਹਦੇ ਵਿੱਚ ਰਮਨਦੀਪ ਸਿੰਘ ਅਤੇ ਰਣਜੀਤ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਮਾਲਖਾਨੇ ਤੋਂ ਜ਼ਬਤ ਵਾਹਨ ਗਾਇਬ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਇਹਦੇ ਆਧਾਰ ਦੇ ਉੱਤੇ ਪੁਲਿਸ ਨੇ ਡਾਕਟਰ ਗਲਬ ਵਾਲੀ ਗਲੀ ਦੇ ਵਿੱਚ ਮਨੀ ਕਬਾੜੀ ਦੀ ਦੁਕਾਨ ਦੇ ਉੱਤੇ ਛਾਪੇਮਾਰੀ ਕੀਤੀ। ਮੌਕੇ ਤੋਂ ਰਮਨਦੀਪ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਕਬਾੜੀਏ ਦੀ ਦੁਕਾਨ ਤੋਂ ਲਗਭਗ 12 ਮੋਟਰਸਾਈਕਲ ਅਤੇ ਸਕੂਟਰਾਂ ਦੇ ਕੱਟੇ ਹੋਏ ਪੁਰਜੇ ਬਰਾਮਦ ਕੀਤੇ ਗਏ ਨੇ। ਪੁਲਿਸ ਦੀ ਪੁੱਛਗਿੱਛ ਦੇ ਵਿੱਚ ਖੁਲਾਸਾ ਹੋਇਆ ਕਿ ASI ਬੇਹੱਦ ਸ਼ਾਤਰ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਜਦੋਂ ਪੁਲਿਸ ਕਰਮਚਾਰੀਆਂ ਦੀ ਡਿਊਟੀ VIP ਸੁਰੱਖਿਆ ਜਾਂ ਕਿਸੇ ਵੱਡੇ ਸਮਾਗਮ ਵਿੱਚ ਹੁੰਦੀ ਸੀ, ਉਦੋਂ ਇਹ ਮਾਲਖਾਨੇ ਦੇ ਵਿੱਚੋਂ ਹੌਲੀ ਹੌਲੀ ਗੱਡੀਆਂ ਬਾਹਰ ਕੱਢ ਲੈਂਦਾ ਸੀ। ਬਾਅਦ ਦੇ ਵਿੱਚ ਦਲਾਲ ਬਲਵਿੰਦਰ ਸਿੰਘ ਉਰਫ ਬੱਗੜ ਦੇ ਜ਼ਰੀਏ ਕਬਾੜੀਆਂ ਨੂੰ ਬੁਲਾ ਕੇ ਸੌਦਾ ਕਰਕੇ ਵਹੀਕਲ ਉਹਨਾਂ ਨੂੰ ਵੇਚ ਲੈਂਦਾ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਆਹ ਕੁਝ ਸਾਡੀ ਪੁਲਿਸ ਦੇ ਇੱਕ ਹਿੱਸੇ ਦੇ ਵਿੱਚ ਚੱਲਦਾ। ਮੇਰਾ ਖਿਆਲ ਹੈ ਵੀ ਮੈਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ, ਤੁਹਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਗਈਆਂ ਹੋਣੀਆਂ ਵੀ ਜਿਹੜਾ ਬੰਦਾ ਲੱਖ ਸਵਾ ਲੱਖ ਰੁਪਇਆ ਤਨਖਾਹ ਲੈ ਕੇ ਨਹੀਂ ਰੱਜਦਾ, ਉਹ ਫਿਰ ਕਬਾੜ ਦੇ ਵਿੱਚ ਸਕੂਟਰ ਵੇਚ ਕੇ ਅਤੇ ਮੋਟਰਸਾਈਕਲ ਵੇਚ ਕੇ ਫਿਰ ਸ਼ਾਇਦ ਰੱਜਦਾ ਹੋਵੇ। ਹੁਣ ਇਹਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ ਆ, ਇਹਦੀ ਬਦਨਾਮੀ ਇਹਦੀ ਤੋਏ ਤੋਂ ਚਾਰੇ ਪਾਸੇ ਹੋ ਗਈ ਆ, ਅਤੇ ਹੁਣ ਸ਼ਾਇਦ ਇਹਨੂੰ ਰੱਜ ਆ ਜੇ ਅਤੇ ਹੁਣ ਸ਼ਾਇਦ ਇਹਦਾ ਢਿੱਡ ਭਰ ਜੇ। ਬੇਨਤੀ ਆ, ਜੇ ਤੁਹਾਡੇ ਕੋਲ ਨੌਕਰੀ ਹੈ ਤਾਂ ਇਮਾਨਦਾਰੀ ਨਾਲ ਕਰੋ, ਅਤੇ ਜਾਂ ਫਿਰ ਨਾ ਕਰੋ। ਜੇ ਤੁਹਾਡਾ ਸਰਦਾ ਹੀ ਨਹੀਂ, ਲੱਖ ਰੁਪਈਏ ਦੇ ਵਿੱਚ ਵੀ ਨਹੀਂ ਸਰਦਾ, ਤਾਂ ਤੁਸੀਂ ਕਾਬਲ ਹੈਗੇ ਬਹੁਤ ਜ਼ਿਆਦਾ, ਇਸ ਤੋਂ ਬਣ ਲਓ। ਅਤੇ ਫਿਰ ਤੁਸੀਂ ਇਹ ਨੌਕਰੀ ਛੱਡ ਕੇ ਕੋਈ ਹੋਰ ਕੰਮ ਕਰ ਲਓ, ਕੋਈ ਵੇਲਣੇ 'ਚ ਬਾਂਹ ਥੋੜ੍ਹੀ ਆਈ ਵੀ ਤੁਸੀਂ ਇਹ ਕੰਮ ਕਰਨਾ। ਬੇਨਤੀ ਆ, ਥੋੜ੍ਹੀ ਜਿਹੀ ਲੋਕਾਂ ਦੇ ਉੱਤੇ ਤਰਸ ਕਰੋ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਪਰ ਗਾਲ ਨਹੀਂ ਕੱਢਣੀ।
1: ਹਮ ਅਕਸਰ ਆਪਣੀ ਜ਼ਿੰਦਗੀ ਨਿਕਾਲ ਦੇਤੇ ਹੈ ਉਸ ਬੈਸਟ ਟਾਈਮ ਆਫ ਆਰ ਲਾਈਫ ਕੋ ਢੂੰਢਤੇ ਹੋਏ। ਮੇਰੀ ਇੱਕ ਕਜ਼ਨ ਹੈ ਜੋ 30 ਸਾਲ ਕੀ ਹੋਣੇ ਵਾਲੀ ਥੀ ਔਰ ਵੋ ਬਹੁਤ ਅਜੀਬ ਫੀਲ ਕਰ ਰਹੀ ਥੀ ਇਸ ਬਾਰੇ ਮੇਂ। ਉਸਕੋ ਲੱਗ ਰਹਾ ਥਾ ਕਿ ਸ਼ਾਇਦ ਸਬਸੇ ਖੂਬਸੂਰਤ ਟਾਈਮ ਉਸਕੀ ਜ਼ਿੰਦਗੀ ਕਾ ਪੀਛੇ ਰਹਿ ਗਿਆ। ਔਰ ਹੁਆ ਯੂੰ ਕਿ ਵੋ ਰੋਜ਼ ਕੀ ਤਰ੍ਹਾਂ ਆਪਣੇ ਬਰਥਡੇ ਵਾਲੇ ਦਿਨ ਜਿਮ ਗਈ ਔਰ ਇੱਕ 80 ਸਾਲ ਕੀ ਔਰਤ ਕੋ ਵਹਾਂ ਵਰਕਆਊਟ ਕਰਤੇ ਦੇਖ ਹੈਰਾਨ ਰਹਿ ਗਈ। ਕੁਛ ਸਵਾਲ ਪੂਛੇ ਉਸਨੇ ਉਸ ਔਰਤ ਸੇ, ਵੋ ਕਿਆ ਥੇ, ਬਾਤ ਕਰੇਂਗੇ ਅਬਾਊਟ ਇਟ ਬਟ ਆਫਟਰ ਦਿਸ ਨੈਕਸਟ ਨੰਬਰ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਕਰ ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਗੋਂਡ ਚੌਪ ਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿੱਤ ਆਸ ਰੱਖੇ ਹਰੀ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਛ ਜੋ ਜੀਏ ਵਰਤੈ ਪ੍ਰਭ ਕਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਜਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਿਹਾ ਸਮਾਈ ਮੇਰੇ ਮਨੋ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀਜੈ ਸਾਨੇ ਫਲ ਆਸ ਸਭ ਬਿਰਥੀ ਜਾਈ ਰਹਾਓ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸਕੀ ਆਸ ਲਗ ਜਨਮ ਗਵਾਈ ਇਨਕੈ ਕਿਸ ਹਾਥ ਨਹੀਂ ਕਹਾਂ ਕਰੈ ਇਹ ਬੱਪੜੇ ਇਨਕਾ ਵਾਹਿਆ ਕਛ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਸ ਆਸ ਅਵਰ ਕਰਹਿ ਪਰ ਮਿੱਤਰੀ ਮਤ ਤੂੰ ਜਾਣੈ ਤੇਰੇ ਕਿਤੈ ਕੰਮ ਆਈ ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ ਖਿਰ ਮੈਂ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਕਾਲਿਆ ਸਭ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ ਕਿਛ ਕਿਸੀ ਕੈ ਹੱਥ ਨਹੀਂ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਨ ਨਾਨਕੀ ਆਸ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਂਡ ਮਹੱਲਾ ਚੌਥਾ ਐਸਾ ਹਰ ਸੇਵੀ ਐ ਨਿਤਿਆਈ ਐ ਜੋ ਖਿਨ ਮੈਂ ਕਿਲੇ ਵਿਖੋ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀ ਜੈ ਤਾਂ ਹਰ ਨਿਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ ਜਿਤ ਸੇਵ ਐ ਸਭ ਭੂਖ ਲਹਾਸਾ ਮੇਰੇ ਮਨ ਹਰਿ ਉਪਰ ਕੀ ਜੈ ਪ੍ਰਭਾਸਾ ਜਹ ਜਾਈਐ ਤਹ ਨਾਲ ਮੇਰਾ ਸਵਾਮੀ ਹਰਿ ਆਪਣੀ ਪੈਜ ਰੱਖੇ ਜਨ ਦਾਸਾ ਰਹਾਓ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾਂ ਆ ਗਏ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰਿ ਆਪਣੇ ਸਵਾਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹੇ ਮਨ ਲਾਜ ਮਰਾਸਾ ਜੋ ਸੰਸਾਰ ਹੈ ਕੇ ਕੁਟੰਬ ਮਿੱਤਰ ਭਾਈ ਦੀ ਸਹਿ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜਿਦ

ਜਾਤਿ ਜੋ ਤੁਧ ਉਪਕਰੈ ਦੁਖ ਸੁਖਾਸਾ ਤਿਸਕਾ ਪ੍ਰਭਾਸਾ ਕਿਉਂਕਿ ਜੈ ਮਨ ਮੇਰੇ ਜੋ ਅੰਤੀ ਅਵਸਰ ਰੱਖਣਾ ਸੁਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਾ ਨਾਨਕ ਅੰਦਰ ਨਾਮ ਜਪੋ ਹਰ ਸੰਤੋ ਇਹੋ ਛੁੱਟਣ ਕਾ ਸਾਚਾ ਪ੍ਰਭਾਸਾ ਗੁੰਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈਸੇ ਸਗਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅੰਦਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਝ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਓ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਓ ਹਰ ਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸਬਦ ਪਛਾਣ ਰਾਮ ਰਸ ਪਾਵਾਓ ਓ ਉਤਮ ਸੰਤ ਭਇਓ ਬੜ ਬਡਨਾ ਤੇ ਜਨ ਕੀ ਵਡਿਆਈ ਹਰਿਆ ਵਧਾਈ ਓ ਕਟੈ ਨਾ ਕਿਸੈ ਕੀ ਕਟਾਈ ਇਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਹਰ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗੁਣ ਮਹੱਲਾ ਚੌਥਾ ਜਿਤਨੇ ਸਾਹਾ ਪਾਠ ਸਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਹਾਨ ਹਰ ਅਬਨਾਸੀ ਸਦਾ ਥਰ ਨਿਹ ਚਲੋ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ ਜੋ ਹਰ ਮਹਿਲ ਪਾਵੈ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿਸੈ ਦਾ ਪਾਣ ਰਹਾਓ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸਭ ਬਿਨਸ ਜਾਹੇ ਜੋ ਰੰਗ ਕੁਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਅਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰਡ ਬੱਪੜਾ ਤਿਉ ਸਤ ਸੰਗਤ

ਜਨ ਨਾਨਕ ਤਿਸਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਣ ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋਂ ਸਬਦੂ ਰਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਹਰ ਬਿਨ ਕੋ ਮਾਰ ਜੀ ਵਾਲ ਨਾ ਸਕੈ ਤਾਂ ਮੇਰੇ ਮਨ ਕਾਇਤ ਕੜਈਐ ਰਹਾਓ ਹਰ ਪਰਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਰਹੀਐ ਹਰ ਏਕੋ ਬੋਲੈ ਹਰ ਏਕ ਬੁਲਾਏ ਗੁਰਪੂਰੈ ਹਰ ਏਕ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋ ਮਨ ਕਿਆ ਚੋਰਈਐ ਨਿਹ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਐ ਜਿਸ ਦੇ ਵਸ ਸਭ ਕਿਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈ ਐ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਧਲੇ ਛਡਈਐ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤ੍ਰਿਪਤੈ ਜੋ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਦੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸਾਂਤ ਸਰੀਰ ਸ਼ਕਾ ਇਕ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁਨਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੋਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਪ ਕੀ ਨਿਆਈ ਤੂੰ ਉਰਜ ਰਹੋ ਕੁਸੁੰਭਾਏ ਲੇ ਭਗਤਾਰੈ ਸਾਸ ਲੇ ਖੈ ਲੈ ਤਾਂ ਉਦਰੈ ਹਰ ਗੁਣ ਗਾਏ ਲੇ ਮਨ ਸਮਝ ਛੋੜਿਆ ਵਾਏ ਲੇ ਆਪਣੇ ਰਹਿਣ ਕਉ ਠੌਰ ਨਾ ਪਾਵੈ ਕਾਏ ਪਰ ਕਹਿ ਜਾਏ ਲੇ ਰਹਾਓ ਜਿਉ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੁੰਬਾਏ ਲੇ ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੈ ਥਿਰ ਸੰਗਤ ਹਰ ਹਰ ਧਿਆਏ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲੁਭਾਏ ਲੇ ਤੂੰ ਹੋਆ ਪੰਚ ਵਾਸ ਵੈਰੀ ਕਹਿ ਛੂਟੈ ਪਰ ਸਰਨਾਏ ਲੇ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਏ ਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਲੇ ਰਾਗ ਗੋਂਡ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀ ਹੈ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ।

ਜਾਂ ਕਹਿ ਭਰੇ ਭੰਡਾਰ ਸਗਲ ਘਟਾ ਦੇਵੈ ਆਧਾਰ ਸਤ ਪੁਰਖ ਜਾਂ ਕੋ ਹੈ ਨਾਉ ਮਿਟੈ ਕੋਟ ਅਗਨਿਮਖ ਜਸ ਗਾਓ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ।

ਗੀਤ ਨਾਮ ਸੰਗ ਮਨੁਆ ਗੀਤ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਵਨ ਜਾਵਨ ਰਹੇ ਗੁਰਪੁਰੇ।

ਕਉ ਕਰਤਾ ਦਾਨ ਗਰਭ ਕੋਰ ਮੈਂ ਰੱਖਣ ਹਾਰ ਤੇ ਠਾਕਰ ਕਉ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਪਿਆਏ ਘਟ ਆਵ ਘਟ ਜਤ ਕਦੈ ਸਹਾਏ ਰਹਾਓ ਏਕ ਰੰਕ ਰਾਓ ਜਾਂ ਕੈ ਇਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲਤ ਧਰੈ ਜੋਗਸ਼ ਕਰੈ ਸੋ ਆਪੈ ਕਰੈ ਜਾਂ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਗੁੰਡ ਮਹੱਲਾ ਪੰਜਵਾਂ ਜਾਂ ਕੈ ਸੰਗ ਇਹੋ ਮਨ ਨਿਰਮਲ ਜਾਂ ਕੈ ਸੰਗ ਹਰ ਹਰ ਸਿਮਰਨ ਜਾਂ ਕੈ ਸੰਗ ਕਿਲ ਵਿਖ ਹੋਏ ਨਾਸ ਜਾਂ ਕੈ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾਂ ਕੈ ਨੀਤ ਰਹਾਓ ਜਾਂ ਕੈ ਮੰਤਰ ਹਰ ਹਰ ਮਨ ਵਸੈ ਜਾਂ ਕੈ ਉਪਦੇਸ਼ ਭਰਮ ਪਵਨਸੈ ਜਾਂ ਕੈ ਕੀਰਤ ਨਿਰਮਲ ਸਾਰ ਜਾਂ ਕੀਰੇਨ ਬਾਂਛੈ ਸੰਸਾਰ ਕੋਟ ਪਤਤ ਜਾਂ

ਦਿਨ ਰਹਿਣ ਨਾਨਕ ਨਾਮ ਧਿਆਏ, ਸੂ ਸਹਿਜਾਨੰਦ ਹਰਨ ਆਏ। ਗੋਂਡ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰ ਕੇ ਚਰਨ ਹਿਰਦੈ ਲੈ ਤਾਰਾਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰਾਂ। ਮਤ ਕੋ ਪਰਮ ਭੁਲੈ ਸੰਸਾਰ, ਗੁਰਬਿਨ ਕੋਇ ਨਵਤਰ ਸਪਾਰ। ਰਹਾਓ ਪੂਲੇ ਕਉ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ। ਗੁਰਪ੍ਰਸਾਦ ਊਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਨ ਹੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੋਂਡ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮਿਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਰਹਾਓ ਗੁਰ ਚਰਨੀ ਜਾਂ ਕਾ ਮਨ ਲਾਗੈ, ਦੁਖ ਦਰਦ ਪ੍ਰਮਤਾ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ। ਗੁਰ ਕੇ ਸੇਵਕ ਕਉ ਦੁਖ ਨਾ ਵਿਆਪੈ, ਗੁਰ ਕਾ ਸੇਵਕ ਦੇ ਦਿਲ ਜਾਪੈ। ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਆਸਮਾਏ। ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰਚਰਨੀ ਤਾਂ ਕਾਮਨ ਲਾਗ। ਗੋਂਡ

ਪਰਸੇਓ ਗੁਰਬਿਨ ਅਵਰ ਨਾਹੀ ਮੈਂ ਥਾਓ ਅੰਧਨ ਜਪੋ ਗੁਰੂ ਗੁਰਨਾਉ ਰਹਾਓ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਇਥ ਤਾਰੇ ਪਉ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਐ ਵਡ ਭਾਗੀ ਗੁਰ ਕੀ ਸੇਵਾ ਦੁਖ ਨਾ ਲਾਗੀ ਗੁਰ ਕਾ ਸ਼ਬਦ ਨਾ ਮਿਟੈ ਕੋਏ ਗੁਰ ਨਾਨਕ ਨਾਨਕ ਹਰ ਸੋਏ ਗੋਂਡ ਮਹੱਲਾ ਪੰਜਵਾਂ ਰਾਮ ਰਾਮ ਸੰਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹਿ ਉਸਮਾਏ ਸੰਤ ਜਨਾ ਮਿਨ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਓ ਰਾਮ ਰਾਮ ਧਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰਦਿਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵ ਲਾਏ ਰਾਮ ਰਾਮ ਜਪ ਨਿਰਮਲ ਪਏ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੈ ਉਚਰਤ ਰਾਮ ਪੈ ਪਾਰ ਉਤਾਰੈ ਸਭ ਤੇ ਉੱਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾਂ ਉਨ ਕਉ ਖਸਮ ਕੀਨੀ ਠਾਕ ਹਾਰੇ ਦਾਸ ਸੰਗਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾ

ਸਾਜਨਾ ਪਗ ਮਲ ਮਲ ਧੋਵੈ ਪੰਚ ਪੂਤ ਜਣੇ ਕਮਾਏ ਉਤਪੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇ ਤਿਨ ਰੱਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਓ ਗੁਰ ਕੇ ਚਰਨ ਹਿਰਦੈ ਉਰਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਓ ਲਾਗੀ ਸਹਿ ਸਮਾਦ ਥਾਂ ਥਨੰਤਰੇ ਕੋ ਸਵਾਮੀ ਸਗਲ ਕਟਾਂ ਕਾ ਅੰਤਰ ਜਾਮੀ ਕਰ ਕਿਰਪਾ ਜਾਂ ਕਉ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾਂ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਸਤੰਤ ਤੇ ਮਾਰ ਹੋਏ ਰਹੀਐ ਸਗਲ ਕੀ ਦੀਨਾ ਘਟ ਘਟ ਰਮਈਆ ਸਹਿ ਮੈਂ ਚੀਨਾ ਇਨ ਬਿਦ ਰਮਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਹੈ ਸੁਆਓ ਤਾਜਾ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕਉ ਜਾਨ ਆਗੈ ਦਰਗੈ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਿਆਲ ਦੇਹੋ ਪ੍ਰਭਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੋਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਹੋ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਇਥ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਵੈ ਜਮਨਾ ਕਬੂ ਹਾਰ ਨਾਨਕਾ ਅੰਕਿਆ ਕਰਤਾਰ ਗੋਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਅੰਧ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜੀ ਜੰਤ ਸਗਲੇ ਬਖਸਿੰਦ ਤੇਰੀ ਸਰਨ ਪ੍ਰਭ ਜੀਨ ਦਇਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ ਪ੍ਰਭ ਦਇਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰ ਹੈ ਪਤਤ ਪਾਵਨ ਪ੍ਰਭ ਦਿਰ ਤੁਮਾਰ ਹੈ ਔਖਤ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਂਸ਼ਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਇਆ ਸਰਬ ਨਿਧਾਨ।

ਕਿਣ ਕਾਲ ਸੋਈ ਸੰਤ ਜੇ ਭਾਵੈ ਰਾਮ ਸੰਤ ਗੋਬਿੰਦ ਕੈ ਇਕੈ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭਾਤ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤੈ ਪ੍ਰਪਾਲ ਸੰਤ ਕਾ ਰੋਖੀ ਦੋਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦੈ ਤਿਸਕਾ ਪਤਨ ਹੋਏ ਜਿਸ ਕੋ ਰਾਖੈ ਸਿਰਜਣ ਹਾਰ ਚਖ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਪਇਆ ਵਿਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਕੋ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦ ਜੀਤ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਓ ਨਾਰਾਇਣ ਮਨ ਮਾਹੇ ਨਿਵਾਸ ਨਾਰਾਇਣ ਕਟਕਟ ਪ੍ਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਝ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤਿਆ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੁਣ ਮਹੱਲਾ ਪੰਜਵਾਂ ਜਾਂ ਕਉ ਰਾਖੈ ਰਾਖਣ ਹਾਰ ਤਿਸਕਾ ਅੰਕਰ ਨਿਰੰਕਾਰ ਰਹਾਓ ਮਾਤ ਗਰਭ ਮੈਂ ਅਗਨਾ ਜੋ ਹੈ ਕਾਮ ਕ੍ਰੋਧ ਲੋਭੋ ਨਾ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦ ਕੈ ਮੋਹਿ ਲਾਗੈ ਸ਼ਾਰ ਰਾਮ ਕਵਚ ਦਾਸ ਕਸ ਨਾਹੋ ਦੂਤ ਦੁਸ਼ਟ ਤਿਸ ਪੁਹਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸਰਨ ਭਇਆ ਹਰਿ ਰਾਏ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਹੰਕਾਰ ਓ ਖਿਨ ਮੈਂ ਰੁਲਤਾ ਖਾਕੂ ਨਾਲ ਹੈਪੀ ਸਾਚਾ ਹੋਵਣਹਾਰ ਉਸ ਦਾਸ ਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਭ ਪ੍ਰਾਣਿਆ ਆਧਾਰ ਗੋਂਡ ਮਹੱਲਾ ਪੰਜਵਾਂ ਅਚਰਜ ਕਥਾ ਮਹਾਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਓ ਨਾ ਇਹੋ ਬੂਡਾ ਨਾ ਇਹੋ ਬਾਲਾ ਨਾ ਇਸ ਦੁਖ ਨਹੀਂ ਜਮਜਾਲਾ ਨਾ ਇਹੋ ਬਿਰਸੈ ਨਾ ਇਹੋ ਜਾਏ ਅੱਜ ਗਾਦੀ ਰਿਆ ਸਮਾਏ ਨਾ ਇਸ ਕੁਸਨ ਨਹੀਂ ਇਹ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਅਰਖ ਨਹੀਂ ਇਹ ਸੋਗ ਸਭ ਕੁਛ ਇਸਕਾ ਇਹੋ ਕਰਨਾ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਪਰੰਪਰ ਹੋਤਾ ਆਇਆ ਪਾਪ ਪੁਨਕਾ ਸਲੇਪ ਨਾ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਸਗਤੋ ਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਸ਼ਾਲਾ ਸ਼ੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤਮਿਤ ਕਸ਼ੂ ਨਾ ਪਾਏ ਨਾਨਕ ਤਾਂ ਕੈ ਬਲ ਬਲ ਜਾਏ ਗੋਂਡ ਮਹੱਲਾ ਪੰਜਵਾਂ ਸੰਤਨ ਕੈ ਬਲਹਾਰੈ

0: ਆਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲਵਖ ਸਭ ਗਏ ਸੰਤ ਸਰਣ ਵੜ ਭਾਗੀ ਪਏ ਰਾਮ ਜਪਤ ਕਛ ਵਿਘਨ ਨਾ ਲਾਗੈ ਰਾਮ ਜਪਤ ਕਛ ਵਿਘਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਓ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੈ ਲਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾਂ ਕਾ ਪ੍ਰਵਾਣ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਉ ਸਚ ਵਾਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੈ ਜਨ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪਾਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com

0: the call karo 204-772-1313. Canada's number one provider of training, consulting, and software for the transportation industry. ACE ACI, e-manifest, permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
5: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗਰਜਾ ਬਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
6: ਨਵੀਂ management team to special reopening prices de naal 1115 gateway road store fresh look fresh team te ohi garcha bros da delicious taste
5: enjoy karo crispy fish pakoda marinate chicken legs and thighs wings tikka fish goat lamb veg option and healthy non fried oven cook items our family har party de layi perfect
7: winnipeg valio garcha bros gateway te crispy fish pakoda di sirf $8.99 di special price nu miss na kar jaiyo
6: visit garcha bros 1115 gateway road unit 5 location
5: garcha bros taste that brings everyone together
8: Sigri Indian Bistro amazing fine dine experience enjoy karo inada special lunch tandoori parathe te amritsari kulche sham 4 baje tak is de naal naal indo chinese menu vi te inade famous tandoori appetizers da ta jawab hi nahi har cheez tuhade order te bilkul fresh banayi jandi hai te je inade famous biryani paneer tikka masala goat curry butter chicken na khade te ki khada 7 days a week 11 a.m. to 10:30 p.m. 55 Waterford Green Common Dine in ya takeout le call karo 204-777-3300
9: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਸਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮ ਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀਂ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸਵਾਜੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
10: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਹੈ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
11: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
12: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪਾਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
13: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ अपने ऑटो वर्क्स वालिया ना हरेक मेक ते मॉडल दिया कारां दी तसल्ली बख्श मैकेनिकल रिपेयर कर दे, ऑयल चेंज, व्हील अलाइनमेंट, टैक्सी लिमोजिन दी सेफ्टी कर दे, भाई बॉडी दा को माड़ा मोटा रिपेयर दा काम डेंटिंग पेंटिंग दा ओ भी होजू जे विंडशील्ड रिपेयर करवानी है जां फिर करवानी है रिप्लेस ओ भी चक देणगे। हां नाल जे होर गड्डी लैण दा विचार है फिर यूज्ड कारां वी हुंदियां ना कोले, भाई जाना किथे अपने 306 स्टैनली स्ट्रीट विनीपेग, याद रखियो सिकंदर नूं फोन कर लियो ऑटो वर्क्स वाले 204-942-4690 भाई 204-942-4690 लब्बे।
9: ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

0: ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ ਜੇ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਤਾਂ 6 ਅਕਤੂਬਰ ਹੋ ਚੁੱਕੀ ਆ ਜੀ ਅਤੇ ਸਿਆਲਾਂ ਦੇ ਵਿੱਚ ਆਪਣੀ ਐਂਟਰੀ ਹੋ ਚੁੱਕੀ ਆ। ਲਗਭਗ ਆਪਾਂ ਫੀਲ ਕਰ ਸਕਦੇ ਜਦੋਂ ਸੁਬਹਾ ਸੁਬਹਾ ਉੱਠਦੇ ਹਾਂ ਅਤੇ ਬਾਹਰ ਦਾ ਵੈਦਰ ਅਤੇ ਰਾਤ ਨੂੰ ਵੀ ਜਿਹੜਾ ਵੈਦਰ ਬਹੁਤ ਚੇਂਜ ਦੇਖਣ ਨੂੰ ਮਿਲ ਰਿਹਾ ਅਤੇ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਸੂਰਜ ਦੇਵਤਾ ਜਦੋਂ ਦੇਖਦੇ ਹੋ ਸ਼ੀਸ਼ਾ ਥਾਣੀ ਇਹ ਅੰਦਾਜ਼ਾ ਨਹੀਂ ਲਾਉਣਾ ਕਿ ਬਾਹਰ ਧੁੱਪ ਆ ਅਤੇ ਸ਼ਾਇਦ ਗਰਮੀ ਹੋਊਗੀ। ਹੁਣ ਵੈਦਰ ਚੇਂਜ ਹੋ ਚੁੱਕਿਆ ਅਤੇ ਆਉਂਦਾ ਜ਼ਿਆਦਾ ਜਿਹੜਾ ਵੈਦਰ ਹੁੰਦਾ ਕਈ ਵਾਰੀ ਬਿਮਾਰ ਕਰ ਦਿੰਦਾ ਤਾਂ ਥੋੜ੍ਹਾ ਜਿਹਾ ਸੇਫਟੀ ਦਾ ਧਿਆਨ ਰੱਖਣਾ, ਹੁੱਡੀਆਂ ਪਾ ਕੇ ਘਰੋਂ ਨਿਕਲਣਾ ਅਤੇ ਗਰਮ ਗਰਮ ਚਾਹ ਪੀ ਕੇ ਨਾਲੇ ਚਾਹ ਆਪ ਪੀਆ ਕਰੋ ਨਾਲੇ ਹੋਰਾਂ ਨੂੰ ਵੀ ਪਿਆ ਕਰੋ। ਕਹਿੰਦੇ ਹੁੰਦੇ ਉਹ ਦਿਨ ਆ ਗਏ ਨੇ ਕਿ ਜਿਹਦੇ 'ਚ ਆਪਾਂ ਕਹਿੰਦੇ ਹੁੰਦੇ ਕਿ ਚਾਹ ਪੁੱਛਣੀ ਨਹੀਂ, ਚਾਹ ਬਣਾ ਕੇ ਦੇਣੀ ਆ। ਬਿਲਕੁਲ ਜੀ ਬਿਲਕੁਲ, ਸਿਆਲਾਂ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ ਜੇ ਗੱਲ ਕਰਦੇ ਹਾਂ ਵਿਨੀਪੈਗ ਦੇ ਵੈਦਰ ਦੀ। 19 ਡਿਗਰੀ ਟੈਂਪਰੇਚਰ ਨੋਟ ਕੀਤਾ ਗਿਆ, ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ 21 ਡਿਗਰੀ ਟੈਂਪਰੇਚਰ ਰਹੂਗਾ ਜੀ। ਜਾਣੀ ਕਿ ਕੁੱਲ ਮਿਲਾ ਕੇ ਅੱਜ ਗਰਮਾਇਆ ਜਿਹਾ ਦਿਨ ਰਹਿਣ ਵਾਲਾ, ਪਰ ਬਾਹਲਾ ਜਿਹੜਾ ਗਰਮੀ ਵੀ ਨਹੀਂ ਦੇਖਣ ਨੂੰ ਮਿਲਣੀ ਕਿਉਂਕਿ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ, 31 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਜਿਹੜੀ ਚੱਲ ਰਹੀ ਆ। ਸੂਰਜ ਦੇਵਤਾ ਜੀ ਛਾਏ ਰਹਿਣਗੇ ਅੱਜ, ਬੱਦਲਾਂ ਦੇ ਦਬਦਬਾ 'ਚ ਸੂਰਜ ਦੇਵਤਾ ਜੀ ਦਾ ਬਣੂਗਾ, ਜਾਣੀ ਕਿ ਅੱਜ ਘਰ ਵਾਲੇ ਦੀ ਚੱਲੂਗੀ, ਘਰ ਵਾਲੀ ਦੀ ਘੱਟ ਚੱਲੂਗੀ। ਗੱਲ ਕਰਦੇ ਹਾਂ ਜੀ, 7:36 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ ਅਤੇ 6:57 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ। ਜਾਣੀ ਕਿ ਸੂਰਜ ਦੇਵਤਾ ਜੀ ਹੁਣ ਜਲਦੀ ਘਰੇ ਜਾਣ ਲੱਗ ਪਏ ਆ, ਠੰਡ ਕਰਕੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਠੰਡ ਹੋ ਗਈ ਹੈ ਅਤੇ ਹੁਣ ਜਲਦੀ ਘਰੇ ਚਲੇ ਜਾਈਏ। ਬਿਲਕੁਲ ਜੀ, ਜੇ ਗੱਲ ਕਰਦੇ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਜਿਹੜਾ ਟੈਂਪਰੇਚਰ ਆ ਜੀ, ਰਾਤ ਦਾ 24 ਡਿਗਰੀ, ਸੁਬਹਾ ਸੁਬਹਾ ਸਭ ਸਵੇਰ 25 ਡਿਗਰੀ, ਆਫਟਰਨੂਨ ਦਾ 33 ਡਿਗਰੀ ਆ। ਜਾਣੀ ਕਿ ਕੁੱਲ ਮਿਲਾ ਕੇ ਗਰਮੀ ਜਿਹੜੀ ਚੱਲ ਰਹੀ ਆ ਅਤੇ ਟਿਕਟਾਕ ਦੇ ਆਪਾਂ ਲਾਈਵ ਹੋ ਚੁੱਕੇ ਹਾਂ ਅਤੇ ਪੂਜਾ ਜੀ ਕਹਿੰਦੇ ਕਿ ਘਰ ਵਾਲੀ ਦੀ ਹੀ ਚੱਲੂਗੀ। ਕਿਆ ਬਾਤ ਹੈ, ਬਿਲਕੁਲ ਜੀ ਦੋਨਾਂ ਦੀ ਹੀ ਚੱਲਣੀ ਚਾਹੀਦੀ ਹੈ ਅਤੇ ਜੇ ਦੋਨੇ ਕਹਿੰਦੇ ਪਹੀਏ ਜਿਹੜੇ ਬਰਾਬਰ ਚੱਲਣ ਨਾ ਸਕੂਟਰ ਦੇ, ਤਾਂ ਕਹਿੰਦੇ ਸਕੂਟਰ ਵਧੀਆ ਚੱਲਦਾ, ਮੋਟਰਸਾਈਕਲ ਵਧੀਆ ਚੱਲਦਾ ਹੁੰਦਾ ਜੇ ਦੋਨੇ ਪਹੀਏ ਬਰਾਬਰ ਇੱਕ ਦੂਜੇ ਨਾਲ ਲੈਜ ਹੀ ਬਣਾ ਕੇ ਚੱਲਣ। ਅਤੇ ਬਿਲਕੁਲ ਜੀ ਇੱਦਾਂ ਹੀ ਜ਼ਿੰਦਗੀ ਦਾ ਸਫ਼ਰ, ਉਹਦੇ ਵਿੱਚ ਹਸਬੈਂਡ ਅਤੇ ਵਾਈਫ ਦੋਨੇ ਇੱਕ ਜਿਹੜੇ ਕਹਿ ਲਓ ਮੋਟਰਸਾਈਕਲ ਦੇ ਸਕੂਟਰ ਦੇ ਪਹੀਏ ਨੇ, ਜੇ ਦੋਨੇ ਬਰਾਬਰ ਚੱਲਣਗੇ ਤਾਂ ਸਫ਼ਰ ਬਹੁਤ ਸੋਹਣਾ ਨਿਕਲਦਾ ਆ। ਤਾਂ ਦੋਨਾਂ ਦੀ ਹੀ ਚੱਲਣੀ ਚਾਹੀਦੀ ਅਤੇ ਦੋਨੇ ਇੱਕ ਦੂਜੇ 'ਤੇ ਰਾਇਆ ਕਰਕੇ, ਅਤੇ ਮੈਂ ਕਹਿੰਦਾ ਜੇ ਇੱਕ ਦੂਜੇ ਨਾਲ ਵਧੀਆ ਖੁਸ਼ ਰਹਿ ਕੇ ਜ਼ਿੰਦਗੀ ਕੱਟਦੇ ਆ ਅਤੇ ਉਹ ਜ਼ਿੰਦਗੀ ਵਰਗਾ ਹੋਰ ਕੋਈ ਰੰਗ ਹੀ ਨਹੀਂ ਆ। ਪਰ ਕਈਆਂ ਦੇ ਦਿਲ ਟੁੱਟ ਜਾਂਦੇ ਕਿਸੇ ਵੀ ਰੀਜ਼ਨ ਕਰਕੇ, ਟੁੱਟ ਸਕਦੇ, ਕਈਆਂ ਨੂੰ ਯਾਰੀ ਦੋਸਤੀ ਧੋਖੇ ਮਿਲ ਜਾਂਦੇ, ਕਿਸੇ ਨੂੰ ਪਿਆਰ 'ਚ ਧੋਖੇ ਮਿਲ ਜਾਂਦੇ ਆ, ਅਤੇ ਅੱਜ ਉਹਨਾਂ ਦੀਆਂ ਆਪਾਂ ਖੁੱਲ੍ਹ ਕੇ ਗੱਲਾਂ ਕਰਾਂਗੇ ਉਹਨਾਂ ਬਾਰੇ ਅਤੇ ਕਿਹਦੇ ਨਾਲ ਕੀ ਹੋਈ ਆ। ਅਤੇ ਤੁਸੀਂ ਸਾਡੇ ਨਾਲ ਕਿਸੇ ਵੀ ਸਾਂਝੇ ਕਰ ਸਕਦੇ ਹੋ 204-780-8182 'ਤੇ। ਬਾਹਲਾ ਸੈਡ ਵੀ ਨਹੀਂ ਕਰਨਾ, ਵਿੱਚ ਵਿੱਚ ਆਪਾਂ ਐਂਟਰਟੇਨਮੈਂਟ ਵਾਸਤੇ ਤੁਹਾਨੂੰ ਐਨਰਜੀ ਸੌਂਗ ਵੀ ਦਿੰਦੇ ਰਹਾਂਗੇ, ਪਰ ਸ਼ੁਰੂਆਤ ਕਰਾਂਗੇ ਆਪਾਂ ਥੋੜ੍ਹੇ ਜਿਹੇ ਸੈਡ ਸੌਂਗ ਦੇ ਉੱਤੋਂ। ਅਤੇ ਤੁਸੀਂ ਦੱਸਣਾ ਕਿ ਕਿਹੜੇ ਕਿਹੜੇ ਗੀਤ ਨੇ, ਕਈ ਵਾਰੀ ਤੁਸੀਂ ਲਾ ਕੇ ਬਹਿ ਜਾਂਦੇ ਹੋ ਤਾਂ ਐਂ ਲੱਗਦਾ ਕਿ ਨਹੀਂ ਬਈ ਦੁਨੀਆਦਾਰੀ ਹੀ ਇੱਧਰ ਨੂੰ ਚੱਲੇਗੀ, ਦੁਨੀਆਦਾਰੀ ਹੈ ਹੀ ਨਹੀਂ, ਬਸ ਮੈਂ ਇਕੱਲਾ ਹੀ ਰਹਿ ਗਿਆ। ਅਤੇ ਉਹ ਗੀਤ ਹੁੰਦੇ ਨੇ, ਹੁੰਦੇ ਤਾਂ ਕੁਝ ਪਲਦੇ ਨੇ ਪਰ ਆਪਾਂ ਨੂੰ ਅਹਿਸਾਸ ਬਹੁਤ ਕੁਝ ਕਰਾ ਜਾਂਦੇ। ਕਿਉਂ ਕਰਾ ਜਾਂਦੇ, ਕੀ ਰੀਜ਼ਨ ਹੁੰਦਾ ਉਹਦੇ ਪਿੱਛੇ? ਉਹਦੇ ਪਿੱਛੇ ਰੀਜ਼ਨ ਹੁੰਦਾ ਲਿਖਣ ਵਾਲੇ ਦੇ ਜਜ਼ਬਾਤ, ਜੋ ਫੀਲ ਕਰਕੇ ਲਿਖਦਾ, ਜੋ ਓਬਜ਼ਰਵ ਕਰਦਾ ਉਹਦੇ ਆਲੇ ਦੁਆਲੇ ਹੋਇਆ ਹੁੰਦਾ, ਕਿਤੇ ਨਾ ਕਿਤੇ ਹੱਡ ਬੀਤੀ ਹੁੰਦੀ ਹੈ, ਕਿਤੇ ਨਾ ਕਿਤੇ ਉਹਨੇ ਕਿਤੇ ਓਬਜ਼ਰਵ ਕੀਤਾ ਹੁੰਦਾ ਜਿਹੜਾ ਆਲੇ ਦੁਆਲੇ ਕਿਸੇ ਯਾਰ ਦੋਸਤ ਨਾਲ ਹੋ ਰਿਹਾ ਹੁੰਦਾ, ਤਾਂ ਉਹ ਚੀਜ਼ਾਂ ਜਦੋਂ ਫਿਰ ਲਿਖਤ ਦੇ ਵਿੱਚ ਲਿਖਦੇ ਆ ਅਤੇ ਲਿਖਤਾਂ ਦੇ ਵਿੱਚ ਜਾਨ ਪੈ ਜਾਂਦੀ ਹੈ, ਅਤੇ ਫਿਰ ਗਾਉਣ ਵਾਲੇ ਉਹਦੇ ਵਿੱਚ ਹੋਰ ਜਾਨ ਪਾ ਦਿੰਦੇ ਆ, ਤਾਂ ਸਿੱਧੇ ਜਿਹੜੇ ਜਜ਼ਬਾਤ ਦਿਲਾਂ ਦੇ ਆਪਣੇ ਦਿਲਾਂ ਤੱਕ ਪਹੁੰਚ ਜਾਂਦੀਆਂ, ਉਹੀ ਜਿਹੜੀਆਂ ਮਿਊਜ਼ਿਕ ਦੀਆਂ ਧੁਨਾਂ ਹੁੰਦੀਆਂ ਅਤੇ ਗੀਤਾਂ ਦੀਆਂ ਲਿਖਤਾਂ ਹੁੰਦੀਆਂ ਸਿੱਧਾ ਆਪਣੇ ਦਿਲਾਂ ਨੂੰ ਛੋਹ ਜਾਂਦੀਆਂ, ਅਤੇ ਉਹ ਗੀਤ ਆਪਣੇ ਫੇਵਰੇਟ ਬਣ ਜਾਂਦੇ। ਅਤੇ ਫਿਰ ਜਦੋਂ ਆਪਾਂ ਨੂੰ ਲੱਗਦਾ ਕਿ ਨਹੀਂ ਅੱਜ ਸੈਡ ਜਿਹਾ ਅਤੇ ਅੱਜ ਆਹ ਸਾਨੂੰ ਜੀ ਕਰਦਾ, ਫਿਰ ਤੁਸੀਂ ਉਹ ਗੀਤ ਪਲੇ ਕਰਦੇ। ਕਿਹੜੇ ਕਿਹੜੇ ਗੀਤ ਨੇ ਉਹ ਅੱਜ ਤੁਸੀਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਨੀਆਂ ਸਾਡੇ ਨਾਲ, ਆਪਾਂ ਬਣੇ ਹਾਂ ਤੁਹਾਡੇ ਨਾਲ। 1 ਵਜੇ ਤੋਂ ਲੈ ਕੇ 3 ਵਜੇ ਤੱਕ ਸ਼ੋਅ ਰਹੂਗਾ ਜੀ, ਫੁੱਲੀ ਐਂਟਰਟੇਨਮੈਂਟ ਰਹਿਣ ਵਾਲਾ, ਵਿੱਚ ਵਿੱਚ ਆਪਾਂ ਥੋੜ੍ਹੇ ਐਨਰਜੀ ਸੌਂਗ ਵੀ ਪਲੇ ਕਰਦੇ ਰਹਾਂਗੇ। ਪਰ ਅੱਜ ਦਾ ਜਿਹੜਾ ਮੇਨ ਟੌਪਿਕ ਆ ਅਤੇ ਉਹ ਹੈਗਾ ਜੀ ਆਪਣੇ ਥੋੜ੍ਹੇ ਸੈਡ ਸੌਂਗ, ਅਤੇ ਤੁਸੀਂ ਦੱਸਣਾ ਤੁਹਾਡੇ ਫੇਵਰੇਟ ਗੀਤ ਕਿਹੜੇ ਨੇ। ਬਸ ਆਪਾਂ ਮਿਊਜ਼ਿਕ ਇੰਜੋਏ ਕਰਨਾ, ਲਿਖਤਾਂ ਨੂੰ ਇੰਜੋਏ ਕਰਨਾ, ਦਿਲ 'ਤੇ ਨਹੀਂ ਲਾਉਣਾ, ਸੈਡ ਜੇ ਨਹੀਂ ਹੋ ਕੇ ਬਹਿਣਾ, ਕਿਉਂਕਿ ਹਰ ਇੱਕ ਦਿਨ ਨੂੰ ਆਪਾਂ ਇੱਕ ਇੰਜੋਏ ਕਰਨਾ, ਹਰ ਇੱਕ ਪਲ ਨੂੰ ਆਪਾਂ ਜਿਹੜਾ ਇੰਜੋਏ ਕਰਨ ਆਏ ਹੋਏ ਹਾਂ। ਅਤੇ ਰੇਡੀਓ ਧਮਾਲ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਹੋ ਸਕਦਾ ਤੁਹਾਨੂੰ ਫੁੱਲੀ ਐਂਟਰਟੇਨਮੈਂਟ ਕਰਕੇ, ਅਤੇ ਡਿਫਰੈਂਟ ਡਿਫਰੈਂਟ ਵੇ ਦੇ ਨਾਲ ਕਰਕੇ, ਔਰ ਰੋਜ਼ਾਨਾ ਆਪਾਂ ਡਿਫਰੈਂਟ ਡਿਫਰੈਂਟ ਮਿਊਜ਼ਿਕ ਇੰਜੋਏ ਕਰਦੇ ਰਹਿੰਦੇ ਹਾਂ, ਅਤੇ ਡਿਫਰੈਂਟ ਡਿਫਰੈਂਟ ਗੈਸਟ ਆਪਣੇ ਰੂਬਰੂ ਹੁੰਦੇ ਰਹਿੰਦੇ ਨੇ। ਕੱਲ੍ਹ ਨੂੰ ਵੀ ਆਪਾਂ ਰਾਜਮਾਨ ਜੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ, ਸਿਆਸਤ ਦੇ ਉੱਤੇ ਅਤੇ ਹੋਰ ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ, ਸਟੂਡੈਂਟਾਂ ਦਾ ਕੀ ਬਣਨਾ ਆਉਣ ਵਾਲੇ ਟਾਈਮ ਦੇ ਵਿੱਚ, ਅਤੇ ਹੋਰ ਵੀ ਕਈ ਸਾਰੇ ਟੌਪਿਕ ਨੇ। ਹਾਕੀ ਆਪਾਂ ਬਹੁਤ ਟਾਈਮ ਬਾਅਦ ਏਸ਼ੀਆ ਕੱਪ ਜਿੱਤੇ ਹਾਂ ਅਤੇ ਉਹਦੇ ਬਾਰੇ ਵੀ ਗੱਲਾਂ ਕਰਾਂਗੇ। ਅਤੇ ਇੱਕ ਆਪਣੀ ਪੰਜਾਬ ਦੀ ਕੁੜੀ ਸੀ, ਕਿਹੜੀ ਕੁੜੀ ਸੀ ਜਿਹਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ, ਅਤੇ ਕਹਿੰਦੀ ਮੈਂ ਦਿੱਲੀ ਨਹੀਂ ਜਾਣਾ, ਪਹਿਲਾਂ ਪੰਜਾਬ ਆਪਦੇ ਘਰੇ ਜਾਊਂ, ਅੰਮ੍ਰਿਤਸਰ ਫਿਰ ਕਹਿੰਦੀ ਦਿੱਲੀ ਜਾਊਂਗੀ, ਕੌਣ ਸੀ ਉਹ, ਉਹਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ ਕੱਲ੍ਹ ਨੂੰ, ਕੱਲ੍ਹ ਦੇ ਸ਼ੋਅ ਦੇ ਵਿੱਚ ਕੱਲ੍ਹ ਨੂੰ, ਕਿਉਂਕਿ ਨੌਲੇਜ ਅਤੇ ਇਨਫੋਰਮੇਸ਼ਨ ਵਾਲਾ ਜਿਹੜਾ ਸ਼ੋਅ ਰਹੂਗਾ। ਅੱਜ ਦਾ ਜਿਹੜਾ ਸ਼ੋਅ ਹੈ ਜੀ, ਅੱਜ ਦਾ ਟੁੱਟੇ ਦਿਲਾਂ ਦੀ ਦਵਾ ਲੈ ਲਓ ਦੋਸਤੋ ਤੇ ਠੇਕਿਆਂ ਤੋਂ ਮੁੱਲ ਵਿਕਦੀ, ਅੱਜ ਤਾਂ ਉਹ ਗੱਲਾਂ ਬਣਨੀਆਂ ਅਤੇ ਤੁਸੀਂ ਦੱਸਣਾ ਕਿ ਕਿਹੜੇ ਕਿਹੜੇ ਫੇਵਰੇਟ ਸੌਂਗ ਨੇ ਤੁਹਾਡੇ ਅਤੇ ਉਹਦੇ ਉਹ ਹੀ ਆਪਾਂ ਪਲੇ ਕਰਦੇ ਰਹਾਂਗੇ। ਅਤੇ ਬਹੁਤ ਸਾਰੀਆਂ ਫਰਮਾਇਸ਼ਾਂ ਤੁਹਾਡੀਆਂ ਆਲਰੇਡੀ ਆ ਚੁੱਕੀਆਂ ਅਤੇ ਆਪਣੇ ਟਿਕਟੋਕ ਦੇ ਉੱਤੇ ਵੀ ਆਪਾਂ ਲਾਈਵ ਹੋ ਚੁੱਕੇ ਹਾਂ। ਜਿਹੜੇ ਸਾਨੂੰ ਸੁਣ ਰਹੇ ਹੋ ਸਰੋਤਿਆਂ ਨੂੰ ਦੱਸ ਦਈਏ ਕਿ ਆਪਾਂ ਟਿਕਟੋਕ 'ਤੇ ਲਾਈਵ ਹਾਂ, ਅਤੇ ਜੇ ਸਾਨੂੰ ਲਾਈਵ ਦੇਖਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰ ਸਕਦੇ ਹੋ ਸਾਨੂੰ ਲਾਈਵ 'ਤੇ ਆ ਕੇ ਵੀ, ਅਸੀਂ ਤੁਹਾਡਾ ਗੀਤ ਜ਼ਰੂਰ ਪਲੇ ਕਰਾਂਗੇ। 200-400-780-81-81 ਸਾਡਾ ਨੰਬਰ ਆ, ਸਾਨੂੰ ਕਾਲ ਵੀ ਕਰ ਸਕਦੇ ਹੋ। ਸ਼ਬ ਜੀ ਜੁੜ ਚੁੱਕੇ ਨੇ, ਪੂਜਾ ਜੀ ਜੁੜ ਚੁੱਕੇ ਨੇ, ਜਸਪ੍ਰੀਤ ਢਿੱਲੋਂ ਜੀ ਜੁੜ ਚੁੱਕੇ ਨੇ, ਟਵਿੰਸ ਏਅਰ ਸਲੂਨ ਤੋਂ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਸੰਧੂ ਜੀ ਸਤਿ ਸ਼੍ਰੀ ਅਕਾਲ, ਕਿੰਗ ਜੀ ਜੁੜ ਚੁੱਕੇ ਨੇ, ਸੁਖਮਣੀ ਕੌਰ ਜੀ ਜੁੜ ਚੁੱਕੇ ਨੇ, ਰੀਨੂ ਜੋਗਾ, ਤਜਿੰਦਰ ਪਾਲ ਨਰੰਗ ਜੀ ਜੁੜ ਚੁੱਕੇ ਨੇ, ਅਤੇ ਰਜਿੰਦਰ ਸਿੰਘ ਜੀ ਜੁੜ ਚੁੱਕੇ ਨੇ, ਕੇਵਲ ਰਾਮ ਜੀ, ਜਗਤ ਰਾਮ ਸਿੰਘ ਸਿੱਧੂ ਜੀ, ਕਿਆ ਬਾਤ ਹੈ ਜੀ। ਅਤੇ ਇੱਕ ਮਿਸ ਸੀਗੇ ਅਤੇ ਉਹ ਮਿਸ ਹੋ ਗਏ ਨੇ ਲੱਗਦਾ ਫਿਰ, ਅਤੇ ਬਾਕੀ ਹੋਰ ਜੇ ਕੋਈ ਨਾਂ ਰਹਿ ਗਿਆ ਹੋਵੇ ਦੱਸ ਦਿਓ ਜੀ, ਉਹ ਵੀ ਆਪਾਂ ਬੋਲ ਦਾਂਗੇ। ਸੁੱਖ ਸਿੱਧੂ ਜੀ ਜੁੜ ਚੁੱਕੇ ਨੇ, ਪਿਆਰੇ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀ ਆਇਆਂ ਨੂੰ। ਅਤੇ ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰ ਦਿਉ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ ਅਤੇ ਹੋਰ ਵੀ ਵੱਧ ਤੋਂ ਵੱਧ ਜਿਹੜੇ ਦਰਸ਼ਕ ਨੇ ਆਪਣੇ ਨਾਲ ਟਿਕਟੋਕ ਦੇ ਉੱਤੇ ਜੁੜ ਸਕਣ। ਅਤੇ ਬਹੁਤ ਸਾਰੇ ਇਸ ਟਾਈਮ ਜਿਹੜੇ ਆਪਣੇ ਸਰੋਤੇ ਨੇ ਇਸ ਟਾਈਮ ਆਪਾਂ ਨੂੰ ਗੱਡੀ ਦੇ ਵਿੱਚ ਇੰਜੋਏ ਕਰ ਰਹੇ ਹੋਣਗੇ, ਮਿਊਜ਼ਿਕ ਆਪਣਾ ਨਾਲ ਦੀ ਨਾਲ ਡਰਾਈਵ ਕਰ ਰਹੇ ਹੋਣਗੇ, ਤਾਂ ਤੁਹਾਨੂੰ ਬੈਸਟ ਆਫ ਲੱਕ, ਆਪਦੀ ਸੋਹਣੀ ਸੋਹਣੀ ਡਰਾਈਵ ਕਰੋ। ਬਹੁਤ ਸੋਹਣਾ ਦਿਨ ਅੱਜ ਚੜਿਆ ਹੋਇਆ ਅਤੇ ਸੋਹਣੇ ਸੋਹਣੇ ਦਿਨ ਦੇ ਵਿੱਚ ਆਪਾਂ ਬਹੁਤ ਹੀ ਸੋਹਣਾ ਰੇਡੀਓ ਧਮਾਲ ਦਾ ਨੰਬਰ 1 ਸ਼ੋਅ ਤੁਹਾਡੇ ਲਈ ਰੂਬਰੂ ਕਰਾਂਗੇ ਅੱਜ। ਬਹੁਤ ਹੀ ਇੰਟਰਟੇਨਮੈਂਟ ਰਹਿਣ ਵਾਲਾ ਜੀ, ਅਤੇ ਬਹੁਤ ਸਾਰੀਆਂ ਨੌਲੇਜ ਅਤੇ ਇਨਫੋਰਮੇਸ਼ਨ ਦੀਆਂ ਗੱਲਾਂ ਬਾਤਾਂ ਕਰਾਂਗੇ। ਜੇ ਤੁਸੀਂ ਵੀ ਦੱਸ ਸਕਦੇ ਹੋ ਕਿਹੜੇ ਏਰੀਏ ਦੇ ਵਿੱਚ ਫਿਰ ਰਹੇ ਹੋ, ਸਾਊਥ, ਨੌਰਥ, ਈਸਟ, ਵੈਸਟ, ਅਤੇ ਕਿੱਦਾਂ ਆ ਟ੍ਰੈਫਿਕ, ਕਿਉਂਕਿ ਸਾਡੇ ਸਾਊਥ ਦੇ ਵਿੱਚ ਅੱਜ ਜਦੋਂ ਮੈਂ ਸਫ਼ਰ ਕਰਕੇ ਆ ਰਿਹਾ ਸੀ ਸੁਬਹਾ ਸੁਬਹਾ, ਮੈਂ ਇੱਕ ਵਾਰੀ 7 ਵਜੇ ਵੇਖਿਆ ਬਈ ਇੰਨਾ ਟ੍ਰੈਫਿਕ, ਇਹ ਇੰਨੀ ਸਾਰੀ ਦੁਨੀਆ ਜਾ ਕਿੱਧਰ ਨੂੰ ਰਹੀ ਆ। ਅਤੇ ਫਿਰ ਉਦੋਂ ਕੋ ਬਾਅਦ ਹੁਣ 11 ਵਜੇ ਆਇਆ ਮੈਂ, ਅਤੇ 11 ਵਜੇ ਵੀ ਬਹੁਤ ਟ੍ਰੈਫਿਕ, ਸਮਝ ਨਹੀਂ ਆਉਂਦੀ ਹੋਇਆ ਕੀ ਪਿਆ ਇੰਨਾ ਜ਼ਿਆਦਾ ਟ੍ਰੈਫਿਕ, ਇੱਕੋਦਮ ਕਿਵੇਂ ਹੋ ਗਿਆ। ਸ਼ਾਇਦ ਸਿਆਲ ਆਉਣ ਵਾਲੇ ਆ, ਸਾਰਿਆਂ ਨੇ ਗੱਡੀਆਂ ਬਾਏ ਕਰ ਲਈਆਂ ਕਿ ਹੁਣ ਬੱਸ 'ਤੇ ਨਹੀਂ ਜਾਣਾ ਗਾ, ਅਤੇ ਗੰਡੂਆ ਟੂ ਸੇਲ ਵਾਲਿਆਂ ਨੇ ਲੱਗਦਾ ਸੇਲਾਂ ਵੱਡੀਆਂ ਲਾ ਦਈਆਂ, ਦੇਖਣਾ ਪੈਣਾ ਅੱਜ ਵਿਜ਼ਿਟ ਕਰਨਾ ਪੈਣਾ ਆਪਾਂ ਨੂੰ, ਉਹ ਵੀ ਗੱਲਾਂ ਬਾਤਾਂ ਕਰਾਂਗੇ ਜੀ। ਸੋ ਕਰਦੇ ਹਾਂ ਸ਼ੁਰੂਆਤ ਅੱਜ ਦੇ ਜਿਹੜੇ ਦਿਨ ਦੀ, ਅਤੇ ਫਸਟ ਫਰਮਾਇਸ਼ ਆਪਾਂ ਨੂੰ ਆਈ ਸੀਗੀ, ਅਤੇ ਕਰਦੇ ਹਾਂ ਫਿਰ ਉੱਥੋਂ ਹੀ ਸ਼ੁਰੂਆਤ। ਅਤੇ ਜਿੱਦਾਂ ਜਿੱਦਾਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਆਪਾਂ ਗੀਤ ਉਦੋਂ ਉੱਦਾਂ ਪਲੇ ਕਰਦੇ ਰਹਿਣਾ। ਅਤੇ ਕੁਲਵੰਤ ਸਰਪੰਚ ਜੀ ਕਹਿੰਦੇ ਮੇਰੇ ਖੱਤ 'ਤੇ ਫੋਟੋਆਂ ਜ਼ਰੂਰ ਲਾ ਦਿਓ, ਕਹਿੰਦੇ ਮਨਿੰਦਰ ਦਿਓਲ ਦਾ, ਬਿਲਕੁਲ ਜੀ ਜ਼ਰੂਰ ਲੱਗੂਗਾ ਜੀ ਇਹ। ਅਤੇ ਪੂਜਾ ਜੀ ਕਹਿੰਦੇ ਮਾਹੀ ਲਾ ਦਿਓ ਜੇ, ਨੇਹਾ ਕੱਕੜ ਦਾ, ਨੇਹਾ ਕੱਕੜ ਨੂੰ ਵੀ ਜ਼ਰੂਰ ਆਪਾਂ ਲਾਵਾਂਗੇ, ਪਲੇ ਕਰਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਜੇ ਬਾਹਲੇ ਸਾਈਡ ਜੇ ਹੋ ਗਏ ਨਾ ਅੱਜ ਅਤੇ ਰੋਟੀ ਪਾਣੀ ਪਕਾਉਣ ਨੂੰ ਦਿਲ ਨਾ ਕੀਤਾ, ਤਾਂ ਪੀਜ਼ਾ 24 ਤੋਂ ਪੀਜ਼ਾ ਫੜ ਲਿਓ ਜੇ, ਬਿਲਕੁਲ ਜੀ ਸਰੀ ਵਾਲਾ ਟੇਸਟ ਤੁਹਾਨੂੰ ਮਿਲੂਗਾ। ਨੌਨ ਲੋਕੇਸ਼ਨਾਂ ਨੇ ਇਹਨਾਂ ਦੀਆਂ, ਤੰਦੂਰੀ ਵਿੰਗਸ, ਹਨੀ ਗਾਰਲਿਕ ਵਿੰਗਸ, ਅਤੇ ਹੋਰ ਵੀ ਤਰ੍ਹਾਂ ਦੀਆਂ ਬੜੀਆਂ ਵਰਾਇਟੀਆਂ ਤੁਹਾਨੂੰ ਮਿਲ ਜਾਂਦੀਆਂ। ਜੇ ਗੱਲ ਕਰਦੇ ਪਾਸਤਾ, ਪਾਸਤਾ ਵੀ ਬਹੁਤ ਵਰਾਇਟੀਆਂ ਦਾ ਤੁਹਾਨੂੰ ਮਿਲ ਜੂਗਾ, ਵੈਜੀ ਪਾਸਤਾ ਮਿਲ ਜੂ, ਮਸ਼ਰੂਮ ਪਾਸਤਾ ਮਿਲ ਜੂ, ਅਤੇ ਹੋਰ ਵੀ ਕਈ ਜਿਹੜੀਆਂ ਵਰਾਇਟੀਆਂ ਉੱਥੇ ਤੁਹਾਨੂੰ ਦੇਖਣ ਨੂੰ ਮਿਲਦੀਆਂ। ਤੰਦੂਰੀ ਸਪੈਸ਼ਲ ਚਿਕਨ ਪੀਜ਼ਾ ਇਹਨਾਂ ਦਾ ਬੜਾ ਫੇਮਸ ਆ, ਅਤੇ ਬਟਰ ਚਿਕਨ ਸਪੈਸ਼ਲ ਪੀਜ਼ਾ ਇਹਨਾਂ ਦਾ ਬਹੁਤ ਜ਼ਿਆਦਾ ਫੇਮਸ ਆ, ਅਤੇ ਚਿਕਨ ਚਪੋਟਲੇ ਵੈਰੀ ਪਾਪੂਲਰ, ਬਹੁਤ ਸਾਰਾ ਜਿਹੜਾ ਫੇਮਸ ਇਸ ਟਾਈਮ 'ਤੇ। ਉਹ ਕਹਿੰਦੇ ਕਹਿੰਦੇ ਸੈਡ ਤੋਂ ਬਾਅਦ ਪੀਜ਼ਾ, ਬਿਲਕੁਲ ਸੈਡ ਹੋ ਕੇ ਵੀ ਬੰਦਾ ਭੁੱਖਾ ਥੋੜ੍ਹੀ ਨਾ ਰਹੂਗਾ। ਹੁਣ ਕਈ ਵਾਰੀ ਹੁੰਦਾ ਕਿ ਕੀ ਖਾਈਏ, ਬਾਹਰ ਖਾਣ ਨੂੰ ਦਿਲ ਨਹੀਂ ਕਰਦਾ, ਹੁਣ ਦੁਨੀਆਦਾਰੀ ਤੋਂ ਮੋਹ ਆ ਜਿਹੜਾ ਘੱਟਦਾ ਜਾਂਦਾ, ਫਿਰ ਹੁੰਦਾ ਕਿ ਘਰੇ ਕੋਨੇ ਜੇ 'ਚ ਬਹਿ ਕੇ ਸੈਡ ਸੌਂਗ ਜੀ ਲਾ ਕੇ ਪੀਜ਼ਾ ਖਾ ਕੇ, ਅਤੇ ਜੇ ਤਾਂ ਕੁਆਟਰ ਲਾਉਂਦੇ ਤਾਂ ਠੀਕ ਆ, ਨਹੀਂ ਤਾਂ ਫਿਰ ਕੋਕਾ ਕੋਲਾ ਨਾਲ ਵੀ ਪੀਜ਼ਾ ਤੁਸੀਂ ਖਾ ਸਕਦੇ ਹੋ। ਅਤੇ ਗੱਲ ਕਰਦੇ ਹਾਂ ਚਿਕਨ ਚਪੋਟਲੇ ਵੈਰੀ ਪਾਪੂਲਰ ਹੈ ਜੀ, ਇਹਨਾਂ ਦਾ ਸਪੈਸ਼ਲ ਮੀਟ ਲਵਰਾਂ ਲਈ ਪੀਜ਼ੇ ਦੇ ਵਿੱਚ ਨੌਨ ਟੋਪਿੰਗਾਂ ਜਿਹੜੀਆਂ ਨਾਲ ਦਿੱਤੀਆਂ ਜਾਂਦੀਆਂ, ਅਤੇ ਲਾਰਜ ਸਾਈਜ਼ ਪੀਜ਼ਾ ਸਿਰਫ $20 ਦਾ ਮਿਲ ਜਾਣਾ। ਸੋ ਲਾਰਜ ਸਾਈਜ਼ ਪੀਜ਼ਾ ਲੈ ਆਓ, $20 ਲਾ ਦਿਓ ਅੱਜ, ਅਤੇ 11 ਟੋਪਿੰਗਾਂ ਤੁਹਾਨੂੰ ਨਾਲ ਮਿਲ ਜਾਣੀਆਂ, ਅਤੇ ਤੁਹਾਡੀ ਚੋਇਸ ਆ ਤੁਸੀਂ ਵੈੱਜ ਲੈਣਾ ਅਤੇ ਨੌਨ ਵੈੱਜ ਲੈਣਾ। 11:25 5 Street FIFE 5 Street ਦੇ ਉੱਤੇ ਤੁਸੀਂ 11:25 ਬਸ ਨੰਬਰ ਲੋਕੇਸ਼ਨ 'ਤੇ ਭਰ ਲਓ, ਅਤੇ 204-697-1313 'ਤੇ ਸੰਪਰਕ ਕਰ ਲਓ ਪੀਜ਼ਾ 24 ਵਾਲਿਆਂ ਨਾਲ, ਅਤੇ ਨਾਲੇ ਤੁਸੀਂ ਰੇਡੀਓ ਧਮਾਲ ਦਾ ਸ਼ੋਅ ਇੰਜੋਏ ਕਰੋ, ਸੈਡ ਸੌਂਗ ਇੰਜੋਏ ਕਰੋ, ਅਤੇ ਨਾਲ ਦੀ ਨਾਲ ਪੀਜ਼ਾ ਖਾਂਦੇ ਰਹੋ ਦੋਸਤੋ। ਅਤੇ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਕਾਲਰ ਅਟੈਂਡ ਕਰ ਲਈਏ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਗਾਣਾ ਲਾ ਦੋਗੇ ਇੱਕ?
0: ਹਾਂਜੀ ਹਾਂਜੀ, ਕਿਹੜਾ ਗਾਣਾ ਜੀ? ਤਾਰਾਂ ਛੇੜਤੀਆਂ ਅੱਜ ਤੁਸੀਂ, ਕੀ ਕਹਿਤਾ ਤੁਸੀਂ?
1: ਬਸ ਆਹੀ ਚੱਕਰ ਹੈ ਜਨਾਬ, ਮੈਂ ਕਹਿੰਦਾ ਛੇੜ ਹੀ ਲਈਆਂ ਤਾਰਾਂ।
0: ਹਾਂਜੀ ਹਾਂਜੀ, ਬੇਸ਼ੁਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ।
1: ਹਾਂਜੀ, ਗਾਣਾ ਬਹੁਤ ਚੱਲਿਆ ਸੀ ਬਾਈ, ਮੈਨੂੰ ਗਾਣੇ ਦੇ ਮੇਨ ਬੋਲ ਹੀ ਭੁੱਲ ਗਏ ਇਹਦੇ ਕੀ ਸੀਗੇ।
0: ਹਾਂਜੀ,
1: ਮੇਨ ਬੋਲ ਹੀ ਭੁੱਲ ਗਏ ਇਹਦੇ ਕੀ ਸੀਗੇ।
0: ਅੱਛਾ, ਕੋਈ ਨੀ, ਆਪਾਂ ਸੁਣਦੇ ਫਿਰ ਅੱਜ। ਠੀਕ ਹੈ ਜੀ, ਓਕੇ, ਇੰਜੋਏ ਕਰੋ, ਨਾਲੇ ਪੀਜ਼ਾ 24 ਤੋਂ ਪੀਜ਼ਾ ਮੰਗਾ ਲਓ ਅੱਜ ਫਿਰ। ਓਕੇ ਜੀ, ਇੰਜੋਏ ਕਰੋ ਜੀ। ਓਕੇ ਜੀ, ਓਕੇ ਓਕੇ।

ਬਾਤ ਹੈ ਜੀ, ਕਿਆ ਬਾਤ ਹੈ। ਮੈਂ ਕਹਿੰਦਾ ਨੇਹਾ ਕੱਕੜ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬ ਦੀ ਕੋਇਲ, ਮਿੱਠੀ ਜੀ ਆਵਾਜ਼ ਸੁਣ ਕੇ ਆਪਾਂ ਰੂਬਰੂ ਕਰ ਚੁੱਕੇ ਹਾਂ। ਫਸਟ ਗੀਤ ਤੁਹਾਡੇ ਰੂਬਰੂ ਹੋਇਆ ਅਤੇ ਉਮੀਦ ਕਰਦੇ ਤੁਹਾਨੂੰ ਪਸੰਦ ਆ ਰਿਹਾ ਹੋਊਗਾ। ਅਤੇ ਇਸ ਤੋਂ ਬਾਅਦ ਬਹੁਤ ਸਾਰੀਆਂ ਫਰਮਾਇਸ਼ਾਂ ਆ ਚੁੱਕੀਆਂ ਬੈਕ ਟੂ ਬੈਕ। ਤੇਜਿੰਦਰਪਾਲ ਨਰੰਗ ਜੀ ਕਹਿ ਰਹੇ ਨੇ ਸਾਡਾ ਇਹ ਵੀ ਗੀਤ ਲਾ ਦਿਓ, ਕਹਿੰਦੇ ਛੱਲਾ ਅਤੇ ਅੱਲਾ ਅਤੇ ਛੱਲਾ ਅਤੇ ਗੁਰਬਖਸ਼ ਸ਼ੌਂਕੀ ਜੀ ਦਾ। ਬਿਲਕੁਲ ਜੀ, ਇਹ ਵੀ ਗੀਤ ਪਲੇ ਕਰਾਂਗੇ। ਅਤੇ ਗੱਲ ਮੁੱਕਦੀ ਆ ਦਾਰੂ 'ਤੇ ਆ ਕੇ ਕੁਲਦੀਪ ਪਾਰਸ ਜੀ ਦਾ, ਇਹ ਵੀ ਗਾਣਾ ਜ਼ਰੂਰ ਆਪਾਂ ਪਲੇ ਕਰਦੇ ਹਾਂ। ਸੋ ਅੱਜ ਬੈਸਟ ਤੋਂ ਬੈਸਟ ਗੀਤ ਆਪਾਂ ਨੂੰ ਦੇਖਣ ਨੂੰ ਮਿਲਣੇ ਆ ਸੈਡ ਸੈਡ 'ਤੇ, ਇੱਕ ਵਧੀਆ ਵਾਈਬ ਜੀ ਇੰਜੋਏ ਦੇਖਣ ਨੂੰ ਮਿਲੂ। ਮੈਂ ਕਹਿੰਦਾ ਸ਼ੁਰੂਆਤ ਬਹੁਤ ਸੋਹਣੀ ਹੋ ਚੁੱਕੀ ਹੈ, ਇੱਕ ਵਧੀਆ ਵਾਈਬ ਸੀ ਗੀਤ ਦੇ ਵਿੱਚ ਆਪਾਂ ਇੰਜੋਏ ਕੀਤੀ ਹੈ ਅਤੇ ਬੈਕ ਟੂ ਬੈਕ ਆਪਾਂ ਇੰਜੋਏ ਕਰਦੇ ਰਹਾਂਗੇ। ਅਤੇ ਮੇਰੇ ਖੱਤ ਦੇ ਫੋਟੋਆਂ ਮਨਿੰਦਰ ਦਿਓਲ ਜੀ ਦਾ ਵੀ ਗਾਣਾ ਆਪਾਂ ਪਲੇ ਕਰਦੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜੇ ਤੁਸੀਂ ਨਵਾਂ ਘਰ ਬਣਾਉਣ ਲੱਗੇ ਹੋ ਅਤੇ ਘਰ ਦਾ ਕੋਈ ਸਮਾਨ ਚਾਹੀਦਾ ਆ, ਤੁਹਾਨੂੰ ਦੱਸ ਗਏ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਵਨ ਸਟੋਪ ਡੈਸਟੀਨੇਸ਼ਨ ਆ ਜੀ, ਤੁਹਾਡਾ ਨਵਾਂ ਘਰ ਤੁਸੀਂ ਬਣਾਉਣਾ ਜਾਂ ਰੈਨੋਵੇਸ਼ਨ ਕਰਨੀ ਆ, ਤੁਹਾਨੂੰ ਇੰਟੀਰੀਅਰ ਚਾਹੀਦਾ ਜਾਂ ਐਕਸਟੀਰੀਅਰ ਚਾਹੀਦਾ ਜਾਂ ਕਮਰਸ਼ੀਅਲ ਬਿਲਡਿੰਗ ਦੇ ਲਈ ਕੋਈ ਸਮਾਨ ਚਾਹੀਦਾ, ਤਾਂ ਤੁਹਾਨੂੰ ਦੱਸ ਗਏ ਤਾਂ ਤੁਸੀਂ ਬਸ ਵਿਜ਼ਿਟ ਕਰਨਾ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਦੇ। ਬਿਲਕੁਲ ਜੀ, ਤੁਹਾਨੂੰ ਘਰ ਦੇ ਲੋਕ ਚਾਹੀਦੇ ਆ, ਡੋਰ ਲੋਕ ਚਾਹੀਦੇ ਆ, ਇੰਟੀਰੀਅਰ ਐਕਸਟੀਰੀਅਰ ਮਾਡਲਿੰਗ ਡੋਰ ਚਾਹੀਦੇ ਆ, ਹਰ ਇੱਕ ਡੋਰ ਤੁਹਾਨੂੰ ਬਹੁਤ ਤਰ੍ਹਾਂ

ਵਰਾਇਟੀਆਂ ਡਿਜ਼ਾਈਨ ਮਿਲ ਜਾਣਗੇ, ਫਲੋਰ ਲੈਣੇ ਆ ਜੀ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਫਲੋਰ ਮਿਲ ਜਾਣਗੇ, ਟੱਬ ਮਿਲ ਜਾਣਗੇ, ਸ਼ਾਵਰ ਬੇਸ, ਸ਼ਾਵਰ ਗਲਾਸ ਡੋਰ ਮਿਲ ਜੂਗਾ, ਹਰ ਇੱਕ ਚੀਜ਼ ਤੁਹਾਨੂੰ ਉੱਥੇ ਫਿਜ਼ੀਕਲੀ ਪ੍ਰੈਜੈਂਟ ਮਿਲੂਗੀ। ਕਿਉਂ ਕਹਿ ਰਹੇ ਹਾਂ ਪ੍ਰੈਜੈਂਟ, ਕਿਉਂਕਿ ਕਈ ਵਾਰੀ ਆਪਾਂ ਬਹੁਤ ਸਾਰੇ ਸਟੋਰਾਂ 'ਤੇ ਵਿਜ਼ਿਟ ਕਰਦੇ ਅਤੇ ਉੱਥੇ ਆਪਾਂ ਨੂੰ ਸਮਾਨ ਮਿਲਦਾ ਨਹੀਂ, ਕਹਿੰਦੇ ਕਿ ਆਹ ਡਿਜ਼ਾਈਨ ਦੇ ਲਓ ਕਾਪੀ ਜੀ ਫੜਾ ਦਿੰਦੇਗੇ, ਪਰ ਨਹੀਂ ਜੀ ਇੱਥੇ ਤੁਹਾਨੂੰ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਜਿਹੜਾ ਸਮਾਨ ਪਿਆ ਹੋਊਗਾ, ਤੁਸੀਂ ਟੱਬ ਦੇਖ ਸਕਦੇ ਹੋ, ਸ਼ਾਵਰ ਬੇਸ, ਸ਼ਾਵਰ ਗਲਾਸ ਡੋਰ ਦੇਖ ਸਕਦੇ ਹੋ, ਹਰ ਇੱਕ ਤਰ੍ਹਾਂ ਦੇ ਤੁਹਾਨੂੰ ਡੋਰ ਬੜੀਆਂ ਵਰਾਇਟੀਆਂ ਦੇ ਮਿਲ ਜਾਂਦੇ ਆ, ਅਤੇ ਸਪੈਸ਼ਲ ਕਸਟਮ ਕਰਦੇ ਆ ਜੀ, ਜਿਹੜਾ ਸਪੈਸ਼ਲ ਕਸਟਮ ਕਰਦੇ ਆ ਜੀ ਕਿਚਨ ਕੈਬਨ 'ਚ, ਜਿਹੜੇ ਆਪਾਂ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਲਾਉਂਦੇ ਹਾਂ, ਤੁਸੀਂ ਕੈਬਨ ਚਾਹੁੰਦੇ ਹੋ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣਾ, ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ, ਅਤੇ ਟੀਵੀ ਐਂਟਰਟੇਨਮੈਂਟ ਦਾ ਜਿਹੜਾ ਸਟਾਰਟਿੰਗ ਯੂਨਿਟ ਆ ਜਿਹੜਾ ਐਂਟਰਟੇਨਮੈਂਟ ਦਾ ਟੀ ਵੀ ਦਾ, ਤਾਂ ਉਹ ਹੈਗਾ $1500 ਤੋਂ ਸਟਾਰਟ ਆ, ਅਤੇ ਜੇ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣਾ, ਵੱਡਾ ਕਰਵਾਉਣਾ, ਛੋਟਾ ਕਰਵਾਉਣਾ, ਆਪਦੇ ਲਿਵਿੰਗ ਏਰੀਏ ਦੇ ਅਕੋਰਡਿੰਗ ਬਣਵਾਉਣਾ, ਜਿੱਦਾਂ ਦਾ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ, ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨੂੰ ਸੰਪਰਕ ਕਰ ਲਓ, ਤੁਸੀਂ ਜਿੱਦਾਂ ਦਾ ਕਹੋਗੇ, ਜਿੱਦਾਂ ਦਾ ਡਿਜ਼ਾਇਨ ਕਹੋਗੇ, ਜਿੱਦਾਂ ਦਾ ਕਲਰ ਕਹੋਗੇ, ਅਤੇ ਜਿੱਦਾਂ ਜਿੱਦਾਂ ਦੀਆਂ ਤੁਸੀਂ ਡਿਮਾਂਡਸ ਕਰੋਗੇ ਸੇਮ ਉੱਦਾਂ ਦਾ ਹੀ ਤੁਹਾਨੂੰ ਬਣਾ ਕੇ ਦੇਣਗੇ। ਟੀ ਵੀ ਐਂਟਰਟੇਨਮੈਂਟ ਯੂਨਿਟ ਬਣਵਾਉਣਾ ਹੋਵੇ ਤੁਸੀਂ, ਜਾਂ ਆਪਦੇ ਅਕੋਰਡਿੰਗ ਕੋਈ ਵੀ ਤੁਸੀਂ ਡੋਰ ਡਿਜ਼ਾਈਨ ਕਰਨਾ, ਤੁਸੀਂ ਵਿੰਡੋ ਡਿਜ਼ਾਈਨ ਕਰਵਾਉਣੀ ਹੋਵੇ, ਹਰ ਇੱਕ ਤਰ੍ਹਾਂ ਦਾ ਤੁਹਾਡਾ ਹੱਲ ਹੋ ਜਾਣਾ, ਤੁਹਾਨੂੰ ਘਰ ਦੇ ਸਮਾਨ ਦਾ, ਘਰ ਬਣਾਉਣ ਵਾਸਤੇ ਜਾਂ ਰੈਨੋਵੇਸ਼ਨ ਕਰਨ ਵਾਸਤੇ ਕੋਈ ਵੀ ਇੰਟੀਰੀਅਰ ਐਕਸਟੀਰੀਅਰ ਸਮਾਨ ਚਾਹੀਦਾ, ਬਸ ਨੰਬਰ ਨੋਟ ਕਰ ਲਓ 204-813-9531 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ। ਵਾਸ਼ਰੂਮ ਦਾ ਹਾਰਡਵੇਅਰ ਸਾਰਾ ਤੁਹਾਨੂੰ ਉੱਥੇ ਮਿਲ ਜਾਣਾ, ਹਰ ਇੱਕ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਵੀ ਆ ਸਾਰੀਆਂ ਸਟੋਕ ਦੇ ਵਿੱਚ ਹਾਜ਼ਰ ਮਿਲਦੀਆਂ, ਤੁਹਾਨੂੰ ਵਧੀਆ ਡਿਸਪਲੇ ਕੀਤੀਆਂ ਹੋਈਆਂ ਨੇ, ਤੁਸੀਂ ਜਾ ਕੇ ਜਦੋਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਆਟੋਮੈਟਿਕ ਹੀ ਹੋ ਸਕਦਾ ਤੁਸੀਂ ਲੈਣ ਕੁਝ ਹੋਰ ਜਾਓ, ਅਤੇ ਤੁਹਾਨੂੰ ਉੱਥੇ ਹੋਰ ਵੀ ਬੈਸਟ ਜੀ ਕੋਈ ਚੀਜ਼ ਹੋਰ ਪਸੰਦ ਆ ਜੇ, ਤਾਂ ਕਰਕੇ ਕਹਿੰਦੇ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਦੇ ਵਿਜ਼ਿਟ ਕਰ ਲਓ ਜੀ। 888 ਬ੍ਰੈਡਫੋਰਡ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-813-9531 ਦੇ ਉੱਤੇ, 204-813-6531 ਦੇ ਉੱਤੇ, 204-813-6531, 204-813-6531 ਦੇ ਉੱਤੇ ਤੁਸੀਂ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਦੇ ਘਰ ਨੂੰ ਵਧੀਆ ਚਾਰ ਚੰਨ ਲਾ ਸਕਦੇ ਹੋ। ਅਤੇ ਗੱਲ ਕਰਦੇ ਹਾਂ ਰੂਫਿੰਗ ਦੀ, ਏਡੀ ਰੂਫਿੰਗ ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ, ਜੇ ਤੁਸੀਂ ਰੈਜੀਡੈਂਟਲ ਰੂਫਿੰਗ ਜਾਂ ਰੀ ਰੂਫਿੰਗ ਕਰਵਾਉਣਾ ਚਾਹੁੰਦੇ ਹੋ, ਘਰ ਦੀ ਨਵੀਂ ਰੂਫਿੰਗ ਕਰਵਾਉਣਾ ਚਾਹੁੰਦੇ ਹੋ, ਹਰ ਇੱਕ ਤਰ੍ਹਾਂ ਦੀ ਰੂਫਿੰਗ ਕਰਦੇ ਹਾਂ, ਸਿੰਗਲ ਮੈਟਲ ਰੂਫਿੰਗ, ਸਿਡਰ ਰੂਫਿੰਗ, ਅਤੇ ਤੁਹਾਨੂੰ ਦੱਸ ਗਏ ਖੁਦ ਰੂਫਿੰਗ ਇੰਸਪੈਕਟਰ ਨੇ, ਪ੍ਰੋਪਰ ਸਰਟੀਫਾਈਡ ਨੇ, ਅਤੇ ਖੁਦ ਡਾਇਰੈਕਟ ਡੀਲ ਕਰਦੇ ਨੇ ਇੰਸ਼ੋਰੈਂਸ ਕਲੇਮ ਦੇ ਵਿੱਚ, ਚਾਹੇ ਹਿਲ ਡੈਮੇਜ ਕਲੇਮ ਹੋਵੇ, ਚਾਹੇ ਵਾਟਰ ਡੈਮੇਜ ਕਲੇਮ ਹੋਵੇ, ਚਾਹੇ ਵਿੰਡ ਡੈਮੇਜ ਕਲੇਮ। ਕਈ ਵੀਰ ਘਰ ਦੀ ਛੱਤ 'ਚ ਆਉਂਦੀ ਹੁੰਦੀ, ਸਮਝ ਨਹੀਂ ਆਉਂਦੀ ਹੁੰਦੀ ਕੀ ਕਰੀਏ, ਕਰਨਾ ਕੁਝ ਨਹੀਂ, ਏਡੀਅਰ ਰੂਫਿੰਗ ਪਵਨ ਕੁਮਾਰ ਜੀ ਨੂੰ ਸੰਪਰਕ ਕਰ ਲੈਣਾ, 431-992-6632 ਦੇ ਉੱਤੇ। ਕਿਉਂ ਜੀ? ਕਿਉਂਕਿ ਟਾਈਮ ਦੀ ਅਤੇ ਮਨੀ ਦੋਨਾਂ ਦੀ ਤੁਹਾਡੀ ਵੈਲਿਊ ਹੋ ਜਾਣੀ ਆ, ਦੋਨੇ ਚੀਜ਼ਾਂ ਤੁਸੀਂ ਸੇਵ ਕਰ ਸਕਦੇ ਹੋ, ਕਿਉਂਕਿ ਆਲਰੇਡੀ ਖੁਦ ਰੂਫਿੰਗ ਇੰਸਪੈਕਟਰ ਨੇ, ਉਹਨਾਂ ਨੂੰ ਪਤਾ ਕਿ ਕਿੱਥੋਂ ਕਿਹੜੀਆਂ ਗਲਤੀਆਂ ਹੋ ਸਕਦੀਆਂ ਅਤੇ ਕਿੱਦਾਂ ਜਿਹੜੇ ਆਪਾਂ ਉਹ ਗਲਤੀਆਂ ਹੋਣ ਤੋਂ ਬਚਾ ਸਕਦੇ ਹਾਂ, ਅਤੇ ਪੈਸੇ ਵੀ ਬਚਾ ਦੇਗੇ ਕਸਟਮਰ ਦੇ, ਅਤੇ ਖੁਦ ਟਾਈਮ ਦੀ ਵੀ ਵੈਲਿਊ ਤੁਹਾਡੇ ਦੀ ਵੀ ਹੋਜੂਗੀ ਅਤੇ ਸਾਡੇ ਦੀ ਵੀ ਹੋਜੂਗੀ। ਉਹਦੇ ਲਈ ਫਿਰ ਏਡੀਅਰ ਰੂਫਿੰਗ ਪਵਨ ਕੁਮਾਰ ਜੀ ਦੇ ਨਾਲ ਸੰਪਰਕ ਕਰਨਾ, 431-992-6632 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ, ਟਾਰਚੋਨ ਰੂਫਿੰਗ, ਈ ਪੀ ਡੀ ਐੱਮ ਰੂਫਿੰਗ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, ਟੀ ਪੀ ਓ ਰੂਫਿੰਗ, ਮੈਟਲ ਰੂਫਿੰਗ, ਹਰ ਇੱਕ ਤਰ੍ਹਾਂ ਦੀ ਰੂਫਿੰਗ ਕਰਦੇ ਨੇ ਜੀ, ਸੀਡਿੰਗ ਰੂਫਿੰਗ ਕਰਦੇ ਨੇ, ਅਤੇ ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ, ਹਰ ਇੱਕ ਤਰ੍ਹਾਂ ਦੀ ਰੂਫਿੰਗ, ਸੀਡਿੰਗ, ਇੰਸਪੈਕਸ਼ਨ ਜਾਂ ਇੰਸ਼ੋਰੈਂਸ ਕਲੇਮ ਦੇ ਲਈ ਅੱਜ ਹੀ ਸੰਪਰਕ ਕਰੋ ਏਡੀਏ ਰੂਫਿੰਗ। ਜੇ ਤੁਸੀਂ ਟਾਈਮ ਅਤੇ ਮਨੀ ਦੀ ਸਹੀ ਵੈਲਿਊ ਕਰਨਾ ਚਾਹੁੰਦੇ ਹੋ ਤਾਂ ਪਵਨ ਕੁਮਾਰ ਜੀ ਨੂੰ ਨੰਬਰ ਨੋਟ ਕਰ ਲਓ, 431-992-6632 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਏਡੀਏ ਰੂਫਿੰਗ, ਏਡੀਏ ਰੂਫਿੰਗ, ਪਵਨ ਕੁਮਾਰ ਜੀ, 431-992-6632 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜਿਹੜਾ ਹੁਣ ਤੁਹਾਨੂੰ ਨੰਬਰ ਦੱਸਣ ਲੱਗਾ ਨਾ, ਇਹ ਨੋਟ ਕਰਕੇ ਰੱਖ ਲਓ, ਕਿਸੇ ਦਾ ਭਲਾ ਹੀ ਹੋ ਜਾਂਦਾ। ਚੈਂਪਿੰਗ ਟੋਈ ਵਾਲਿਆਂ ਦਾ ਨੰਬਰ ਆ ਜੀ 204-633-8368। ਕਈ ਵਾਰੀ ਆਪਣੀ ਗੱਡੀ ਨੂੰ ਅਚਨਚੇਤੀ ਕਈ ਵਾਰੀ ਖਰਾਬੀ ਹੋ ਜਾਂਦੀ ਆ, ਜਾਂ ਕਿਸੇ ਯਾਰ ਦੋਸਤ ਦੀ ਗੱਡੀ ਖਰਾਬ ਹੋ ਜਾਂਦੀ ਆ, ਅਤੇ ਤੁਹਾਨੂੰ ਕਾਲ ਆਉਂਦਾ, ਕਈ ਵਾਰੀ ਆਪਾਂ ਬਿਜ਼ੀ ਹੁੰਦੇ, ਕੰਮ ਕਾਰ 'ਚ ਜਾ ਨਹੀਂ ਸਕਦੇ, ਉਹਦੇ ਤੱਕ ਹੈਲਪ ਨਹੀਂ ਕਰ ਸਕਦੇ ਗੇ, ਪਰ ਤੁਸੀਂ ਹੈਲਪ ਪਹੁੰਚਾ ਸਕਦੇ ਹੋ 204-633-8368 ਦੇ ਉੱਤੇ ਚੈਂਪਿੰਗ ਟੋਈ ਨੂੰ ਕਾਲ ਕਰਕੇ। ਬਿਲਕੁਲ ਜੀ, ਹਾਈਵੇ 11 ਅਤੇ 17 'ਤੇ ਫੁੱਲ ਸਰਵਿਸ ਦਿੰਦੇ ਨੇ, ਰਿਪੇਅਰ ਸ਼ੋਪ ਵੀ ਇਹਨਾਂ ਦੀ ਥੰਡਰ ਬੇ ਓਨਟਾਰੀਓ ਦੇ ਵਿੱਚ ਹੈਗੀ ਆ, ਅਤੇ ਹੈਵੀ ਡਿਊਟੀ ਰਿਕਵਰੀ ਹੈ ਇਹਨਾਂ ਦੀ, ਜਦੋਂ ਤੁਸੀਂ ਕਾਲ ਕਰਤੀ ਬਹੁਤ ਜਲਦ ਤੁਹਾਡੇ ਤੱਕ ਜਿਹੜੀ ਹੈਲਪ ਪਹੁੰਚੂਗੀ। ਐਮਰਜੈਂਸੀ ਸਪੈਲ ਹੋ ਗਿਆ, ਜਾਂ ਕਈ ਵਾਰੀ ਆਪਣਾ ਟ੍ਰੇਲਰ ਫੁੱਲੀ ਲੋਡਡ ਹੁੰਦਾ ਅਤੇ ਆਪਣਾ ਕਿਤੇ ਨਾ ਕਿਤੇ ਆਪਾਂ ਜਿਹੜਾ ਸਨੋਅ ਦੇ ਵਿੱਚ ਸਲਿੱਪ ਹੋ ਜਾਂਦੇ ਆਪਾਂ, ਅਤੇ ਆਪਾਂ ਨੂੰ ਹੁਣ ਸਮਝ ਨਹੀਂ ਆਉਂਦੀ ਹੁੰਦੀ ਵੀ ਟ੍ਰੇਲਰ ਖਾਲੀ ਕਰਨਾ ਪਊਗਾ ਫਿਰ ਜਾ ਕੇ ਹੋਊਗਾ ਹੱਲ ਆਪਣਾ। ਨਹੀਂ ਜੀ, ਇਹਨਾਂ ਕੋਲ ਇੱਦਾਂ ਦੇ ਏਅਰ ਕੁਜ਼ੀਨ ਰਿਕਵਰੀਆਂ ਇੱਦਾਂ ਦੀਆਂ ਇਹਨਾਂ ਕੋਲ ਹੈਗੀਆਂ ਕਿ ਕੋਈ ਡੈਮੇਜ ਨਹੀਂ ਹੋਣੀ ਤੁਹਾਡੇ ਸਮਾਨ ਨੂੰ, ਅਤੇ ਕੋਈ ਅਨਲੋਡ ਟ੍ਰੇਲਰ ਕਰਨ ਦੀ ਲੋੜ ਨਹੀਂ ਪੈਣੀ ਤੁਹਾਨੂੰ, ਇੱਦਾਂ ਹੀ ਤੁਹਾਡਾ ਜਿਹੜਾ ਟ੍ਰੇਲਰ ਆ ਖੜ੍ਹਾ ਕਰ ਦੇਣਗੇ। ਉਹਦੇ ਲਈ ਤੁਹਾਨੂੰ ਚੈਂਪਿੰਗ ਟੋਈ ਨੂੰ ਕਾਲ ਕਰਨੀ ਪਊਗੀ, ਤਾਂ ਨੰਬਰ ਸੇਵ ਕਰਕੇ ਰੱਖ ਲਓ 204-633
8868 ਤੇ ਤੁਸੀਂ ਸੰਪਰਕ ਕਰ ਸਕਦੇ ਹੋ। 24 ਘੰਟੇ ਰੋਡ ਦੇ ਉੱਤੇ ਸਰਵਿਸ ਦਿੰਦੇ ਨੇ, ਕਈ ਵਾਰੀ ਬੂਸਟਰ ਸਰਵਿਸ ਚਾਹੀਦੀ ਹੁੰਦੀ, ਕਈ ਵਾਰੀ ਚਾਬੀ ਆਪਣੀ ਅੰਦਰ ਰਹਿ ਜਾਂਦੀ ਲੋਕ ਹੋ ਜਾਂਦਾ ਅਤੇ ਲੋਕ ਆਊਟ ਕਰਾਉਣ ਲਈ ਸਰਵਿਸ ਤੁਸੀਂ ਲੈ ਸਕਦੇ ਹੋ। ਅਤੇ 31 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਅਤੇ ਹਰ ਇੱਕ ਰੋਡ ਦੇ ਉੱਤੇ, ਚਾਹੇ ਠੰਡਰ ਬੇ ਵਾਲੀ ਸਾਈਡ ਜਾ ਰਹੇ ਹੋ, ਤੁਸੀਂ ਬ੍ਰੈਂਡਨ ਜਾ ਰਹੇ ਹੋ, ਰਜ਼ਾਈਨਾ ਜਾ ਰਹੇ ਹੋ, ਕੈਲਗਰੀ ਜਾ ਰਹੇ ਹੋ, ਜਾਂ ਵਿਨੀਪੈਗ ਦੇ ਨੇੜੇ ਤੇੜੇ ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਹੋ ਅਤੇ ਕਿਤੇ ਫਸ ਚੁੱਕੇ ਹੋ ਰੋਡ ਦੇ ਉੱਤੇ, ਜਾਂ ਕੋਈ ਫਸਿਆ ਹੋਇਆ ਉਹਨੂੰ ਜਾਂਦੇ ਜਾਂਦੇ ਜੇ ਤੁਸੀਂ ਇੰਨੀ ਕੁ ਹੈਲਪ ਕਰ ਦਿਓ ਉਹਨੂੰ, ਜਾਂਦੇ ਜਾਂਦੇ ਨੰਬਰ ਹੀ ਦੇ ਦਿਓ ਵੀ ਚੈਂਪੀਅਨ ਟੋਈ ਵਾਲਿਆਂ ਨੂੰ ਸੰਪਰਕ ਕਰ ਲਾ, ਤੇਰੇ ਮਸਲੇ ਦਾ ਹੱਲ ਹੋ ਜੂਗਾ, ਨਾਲੇ ਤੇਰੀ ਗੱਡੀ ਕੱਢ ਦੇਣਗੇ ਇੱਥੋਂ ਅਤੇ ਨਾਲੇ ਤੈਨੂੰ ਜਿਹੜਾ ਸਫ਼ਰ ਦੇ ਵਿੱਚ ਸੌਖਾ ਹੋ ਜੂਗਾ। ਅਤੇ ਨੰਬਰ ਨੋਟ ਕਰ ਲਓ ਵੀ ਚੈਂਪੀਅਨ ਟੋਈ ਵਾਲਿਆਂ ਦਾ, ਕਰ ਭਲਾ ਹੋ ਭਲਾ ਕਹਿੰਦੇ ਹੁੰਦੇ, ਅੰਤ ਭਲੇ ਦਾ ਭਲਾ, ਕਈ ਵਾਰੀ ਤੁਹਾਡਾ ਥੋੜ੍ਹਾ ਜਿਹਾ ਨੰਬਰ ਦਿੱਤਾ ਅਗਲੇ ਨੂੰ ਠੰਡ ਤੋਂ ਬਚਾ ਸਕਦਾ। 204-633-8868 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਚੈਂਪੀਅਨ ਟੋਈ ਨੂੰ, ਅਤੇ ਵਧੀਆ ਸੇਵਾਵਾਂ ਲੈ ਸਕਦੇ ਹੋ। ਅਤੇ ਘਰ ਦੀ ਕਲੀਨਿੰਗ ਕਰਾਉਣ ਦੇ ਲਈ ਪ੍ਰਾਈਮ ਐਕਟਰੈਸ ਕਲੀਨਿੰਗ ਦੇ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਸੀਂ ਡੱਕ ਕਲੀਨਿੰਗ ਕਰਾਉਣੀ ਹੋਵੇ, ਵਿੰਡੋ ਕਲੀਨਿੰਗ ਕਰਾਉਣੀ ਹੋਵੇ, ਹਰ ਇੱਕ ਤਰ੍ਹਾਂ ਦੀ ਡੱਕ ਕਲੀਨਿੰਗ ਕਰਦੇ ਨੇ ਜੀ। ਵੈਰਸ ਫਰਨਸ ਮੇਨ ਲਾਈਨ ਨੂੰ ਪ੍ਰੋਪਰ ਕਲੀਨ ਕੀਤਾ ਜਾਂਦਾ ਅਤੇ ਕੋਈ ਹਿਡਨ ਚਾਰਜ ਨਹੀਂ, ਕੋਈ ਐਕਸਟਰਾ ਚਾਰਜ ਨਹੀਂ ਜੀ। ਜਿਹੜੇ ਚਾਰਜ ਇੱਕ ਵਾਰੀ ਤੁਹਾਨੂੰ ਦੱਸਤੇ ਉਹੀ ਚਾਰਜ ਲਏ ਜਾਣਗੇ। ਅਤੇ ਸਾਰੇ ਐਗਜ਼ੋਸਟ ਫੈਨ ਨੇ ਜਿੰਨੇ ਤੁਹਾਡੇ ਘਰ ਦੇ ਵਿੱਚ ਨੇ, ਪ੍ਰੋਪਰ ਉਹਨਾਂ ਨੂੰ ਕਲੀਨ ਕੀਤਾ ਜਾਂਦਾ। ਕਈ ਵਾਰੀ ਸਵਾਲ ਖੜਾ ਹੁੰਦਾ ਵੀ ਕਿਉਂ ਜ਼ਰੂਰੀ ਆ, ਬਈ ਗੱਲ ਕਰਦੇ ਹਾਂ ਕਿ ਡੱਕ ਕਲੀਨਿੰਗ ਕਿਉਂ ਜ਼ਰੂਰੀ ਹੈ। ਇਹਦੇ ਨਾਲ ਘਰ ਦੀ ਜਿਹੜੀ ਏਅਰ ਕੁਆਲਿਟੀ ਹੈ ਬੈਟਰ ਹੋ ਜਾਂਦੀ ਹੈ, ਬੈਕਟੀਰੀਆ ਖਤਮ ਹੋ ਜਾਂਦੇ ਆ, ਫਰਨਸ ਮੋਟਰ ਦੀ ਲੌਂਗ ਲਾਈਫ ਹੋ ਜਾਂਦੀ ਹੈ। ਅਤੇ ਘਰ ਦੀ ਏਅਰ ਕੁਆਲਿਟੀ ਤੁਸੀਂ ਪਹਿਲਾਂ ਕਲੀਨਿੰਗ ਕਰਾਉਣ ਤੋਂ ਪਹਿਲਾਂ ਅਤੇ ਬਾਅਦ ਤੁਸੀਂ ਖੁਦ ਫੀਲ ਕਰੋਗੇ ਡਿਫਰੈਂਸ ਜਿਹੜਾ ਵੀ ਵਾਕਈ ਇਹ ਕਰਾਉਣੀ ਕਿਉਂ ਜ਼ਰੂਰੀ ਆ। ਤਾਂ 10% ਤੁਹਾਨੂੰ ਆਫ ਵੀ ਮਿਲ ਜੂਗਾ ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੋਗੇ। 204-555-9965 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆ ਜਾਓ ਫਿਰ ਇੰਜੋਏ ਕਰਦੇ ਰਹੀਏ, ਗੀਤਾਂ ਦਾ ਤੜਕਾ ਵੀ ਨਾਲ ਦੀ ਨਾਲ ਜਾਰੀ ਰਹੂਗਾ ਜੀ।

ਕਿਆ ਬਾਤ ਹੈ ਜੀ, ਕਹਿੰਦੇ ਅੱਲਾ ਤੇ ਛੱਲਾ ਕਹਿੰਦੇ ਬਦਲ ਗਿਆ, ਇੱਦਾਂ ਦਿਲ ਤੇ ਡੂੰਘੀਆਂ ਸੱਟਾਂ ਵੱਜਦੀਆਂ। ਕਹਿੰਦੇ ਜਿਹਦੇ ਜਿਸ ਤਨ ਲੱਗੇ ਸੋ ਤਨ ਜਾਣੇ, ਜਿਹਦੇ ਨਾਲ ਬੀਤਦੀ ਹੁੰਦੀ ਉਹਨੂੰ ਪਤਾ ਲੱਗਦਾ ਕਿ ਉਹਦੇ 'ਤੇ ਕੀ ਬੀਤ ਰਹੀ ਹੈ, ਲੋਕਾਂ ਬਣੇ ਤਮਾਸ਼ਾ ਬਣ ਜਾਂਦਾ। ਸੋ ਗੱਲਾਂ ਦਾ ਸਿਲਸਿਲਾ ਵੀ ਜਾਰੀ ਰਹੂਗਾ ਅਤੇ ਇੰਟਰਟੇਨਮੈਂਟ ਦਾ ਸਿਲਸਿਲਾ ਵੀ ਜਾਰੀ ਰਹੂਗਾ। ਸੈਡ ਸੈਡ ਜਿਹੜੇ ਗੀਤ ਨੇ ਤੁਹਾਡੇ ਲਈ, ਹੋਰ ਵੀ ਬਹੁਤ ਸਾਰੇ ਲਿਸਟ ਕੀਤੇ ਹੋਏ ਨੇ, ਪਰ ਫਿਲਹਾਲ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਆਪਾਂ ਪਲੇ ਕਰ ਰਹੇ ਹਾਂ। ਇਸ ਤੋਂ ਬਾਅਦ ਪਲੇ ਕਰਾਂਗੇ ਵੇਸ਼ੁਦਾਈਆ, ਮੇਰੇ ਪਿੱਛੋਂ ਹਾਲ ਕੀ ਬਣਾ ਲਿਆ, ਇਹ ਵੀ ਗੱਲਾਂ ਕਰਾਂਗੇ। ਉਸ ਤੋਂ ਪਹਿਲਾਂ ਦੱਸ ਦਈਏ ਸੀਗਰੀ ਇੰਡੀਅਨ ਰੈਸਟੋਰੈਂਟ ਤੁਸੀਂ ਟਰਾਈ ਕਰ ਸਕਦੇ ਹੋ ਜੇ ਤੁਸੀਂ ਵਧੀਆ ਡਾਈਨਿੰਗ ਅਤੇ ਇੱਕ ਵਧੀਆ ਵਾਈਬ ਇੰਜੋਏ ਕਰਨਾ ਚਾਹੁੰਦੇ ਹੋ। ਬਿਲਕੁਲ ਜੀ, ਨੀਟ ਐਂਡ ਕਲੀਨ ਤੁਹਾਨੂੰ ਆਲਵੇਜ਼ ਰੈਸਟੋਰੈਂਟ ਮਿਲਦਾ ਅਤੇ ਤੰਦੂਰੀ ਪਰਾਂਡੇ ਅਤੇ ਅੰਮ੍ਰਿਤਸਰੀ ਕੁਲਚੇ ਤੁਸੀਂ ਸ਼ਾਮ ਦੇ 4 ਵਜੇ ਤੱਕ, ਬਿਲਕੁਲ ਜੀ 4 ਵਜੇ ਤੱਕ ਲੰਚ ਜਿਹੜਾ ਤੁਸੀਂ ਇੰਜੋਏ ਕਰ ਸਕਦੇ ਹੋ। ਚਾਈਨੀਜ਼ ਵਰਾਇਟੀ ਦਾ ਵੀ ਹਰ ਇੱਕ ਤਰ੍ਹਾਂ ਦਾ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਸਪੈਸ਼ਲ ਇਹਦਾ ਤੰਦੂਰੀ ਐਪੀਟਾਈਜ਼ਰ ਮਖਮਲੀ ਫਿਸ਼ ਜਿਹੜੀ ਮੋਸਟ ਜਿਹੜੀ ਡਿਮਾਂਡਿੰਗ ਆ। ਜੇ ਤੁਸੀਂ ਹਾਲੇ ਤੱਕ ਮਖਮਲੀ ਫਿਸ਼ ਨਹੀਂ ਟਰਾਈ ਕੀਤੀ ਤਾਂ ਜ਼ਰੂਰ ਟਰਾਈ ਕਰੋ ਅਤੇ ਤੰਦੂਰੀ ਲੈਮਚਾਪ ਵੀ ਤੁਹਾਨੂੰ ਮਿਲ ਜਾਣਗੇ, ਪੈਨ ਟੋਸਟ ਤੰਦੂਰੀ ਮਲਾਈ ਸੋਇਆ ਚਾਪ ਅਤੇ ਮਸ਼ਰੂਮ ਟਿੱਕਾ ਅਤੇ ਵੈਜ ਹਰਿਆਲੀ ਪਨੀਰ ਟਿੱਕਾ ਤੁਸੀਂ ਇੰਜੋਏ ਕਰ ਸਕਦੇ ਹੋ ਸੀਗਰੀ ਇੰਡੀਅਨ ਰੈਸਟੋਰੈਂਟ ਦਾ। ਬਿਲਕੁਲ ਜੀ, ਨਾਨ ਦੀ ਗੱਲ ਕਰਦੇ ਲਛੇ ਪਰਾਂਠੇ, ਪੁਦੀਨਾ ਪਰਾਂਠੇ, ਕ੍ਰਿਸਪੀ ਨਾਨ ਇੰਜੋਏ ਕਰ ਸਕਦੇ ਹੋ ਅਤੇ ਫੇਮਸ ਬਿਰਿਆਨੀ ਦੇ ਵਿੱਚ ਪਨੀਰ ਟਿੱਕਾ, ਗੋਡ ਕੜੀ, ਬਟਰ ਚਿਕਨ ਇੰਜੋਏ ਕਰ ਸਕਦੇ ਹੋ। 7 ਦਿਨ ਓਪਨ ਨੇ 11 ਵਜੇ ਤੋਂ ਲੈ ਕੇ 10:30 ਤੱਕ। ਬਿਲਕੁਲ ਜੀ, 55 ਵਾਟਰਫੋਰਡ ਗ੍ਰੀਨ ਤੁਸੀਂ ਵਿਜ਼ਿਟ ਕਰ ਸਕਦੇ ਹੋ ਨੌਰਥ ਦੇ ਵਿੱਚ ਸੀਗਰੀ ਇੰਡੀਅਨ ਰੈਸਟੋਰੈਂਟ। ਜੇ ਤੁਸੀਂ ਵਧੀਆ ਡਾਈਨਿੰਗ ਅਤੇ ਵਧੀਆ ਵਾਈਬ ਅਤੇ ਵਧੀਆ ਫਰੈਸ਼ ਫੂਡ ਇੰਜੋਏ ਕਰਨਾ ਚਾਹੁੰਦੇ ਹੋ, 204-777-3300 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਸੇ ਪਲਾਜ਼ੇ ਦੇ ਵਿੱਚ ਜੇ ਤੁਸੀਂ ਮਠਿਆਈਆਂ ਇੰਜੋਏ ਕਰਨੀਆਂ ਤਾਂ ਸਰੂਰ ਇੰਡੀਅਨ ਸਵੀਟ ਜ਼ਰੂਰ ਟਰਾਈ ਕਰੋ। ਹੋਮਮੇਡ ਸਵੀਟਸ ਡੇਲੀ ਜਿਹੜੀਆਂ ਰੈਡੀ ਕੀਤੀਆਂ ਜਾਂਦੀਆਂ ਨੇ, ਜਿਹੜੇ ਆਪਣੇ ਵਿਨੀਪੈਗ ਦੇ ਨੇੜੇ ਫਾਰਮ ਨੇ ਉੱਥੋਂ ਦੁੱਧ ਲਿਆ ਕੇ ਅਤੇ ਉਹਦੀਆਂ ਫਿਰ ਮਠਿਆਈਆਂ ਤਿਆਰ ਕਰਕੇ ਦਿੰਦੇ ਨੇ। ਆਲਵੇਜ਼ ਫਰੈਸ਼ ਮਿਲਦੀਆਂ ਤੁਹਾਨੂੰ ਮਠਿਆਈਆਂ, ਅਤੇ 50 ਤੋਂ ਵੱਧ ਤਰ੍ਹਾਂ ਦੀਆਂ ਮਠਿਆਈਆਂ ਤੁਸੀਂ ਉੱਥੇ ਡੇਲੀ ਤਿਆਰ ਕੀਤੀਆਂ ਹੋਈਆਂ ਦੇਖ ਸਕਦੇ ਹੋ। ਅਤੇ ਜਿਹੜਾ ਹੋਮਮੇਡ ਦੇਸੀ ਖੋਇਆ, ਦੇਸੀ ਸਟਾਈਲ ਖੋਇਆ ਜੀ ਹੋਮਮੇਡ, ਅਤੇ ਜੇ ਤੁਸੀਂ ਹਾਲੇ ਤੱਕ ਨਹੀਂ ਟਰਾਈ ਕੀਤਾ ਤਾਂ ਜ਼ਰੂਰ ਟਰਾਈ ਕਰੋ। ਸਰੂਰ ਇੰਡੀਅਨ ਸਵੀਟ 'ਤੇ ਤੁਸੀਂ ਜਿਹੜਾ ਇੰਜੋਏ ਕਰ ਸਕਦੇ ਹੋ, ਅਤੇ ਫਰੈਸ਼ ਪਨੀਰ ਅਤੇ ਲੱਸੀ ਬਹੁਤ ਜਲਦ ਉੱਥੇ ਮਿਲਣ ਲੱਗ ਜਾਣਾ, ਅਤੇ ਉਹ ਵੀ ਤੁਹਾਨੂੰ ਪਨੀਰ ਅਤੇ ਲੱਸੀ ਫਰੈਸ਼ ਤੁਸੀਂ ਇੰਜੋਏ ਕਰਿਆ ਕਰੋਗੇ। ਅਤੇ ਦੇਸੀ ਘਿਓ ਦੀਆਂ ਜੇ ਮਠਿਆਈਆਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਸਰੂਰ ਇੰਡੀਅਨ ਸਵੀਟ 'ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ। ਅਤੇ ਸਪੈਸ਼ਲ ਇਹਨਾਂ ਦਾ ਮਿਲਕ ਬਦਾਮ ਅਤੇ ਰਸ ਮਲਾਈ ਜ਼ਰੂਰ ਟਰਾਈ ਕਰਿਓ, ਕਿਉਂਕਿ ਆਪਾਂ ਡੱਬਿਆਂ ਵਾਲੀ ਰਸ ਮਲਾਈ ਤਾਂ ਬਹੁਤ ਖਾਲੀ ਆ ਸਟੋਰਾਂ ਤੋਂ, ਪਰ ਜੇ ਤੁਸੀਂ ਫਰੈਸ਼ ਰਸ ਮਲਾਈ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਸਰੂਰ ਇੰਡੀਅਨ ਸਵੀਟ 'ਤੇ ਵਿਜ਼ਿਟ ਕਰਨਾ ਪਊਗਾ। ਇੰਡੀਅਨ ਸਟਰੀਟ ਫੂਡ ਮਿਲ ਜੂ ਤੁਹਾਨੂੰ ਕੁਲਚੇ ਛੋਲੇ, ਛੋਲੇ ਭਟੂਰੇ, ਗੋਲ ਗੱਪੇ ਅਤੇ ਦਹੀਂ ਭੱਲੇ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਹਰ ਤਰ੍ਹਾਂ ਦੇ ਬਰਗਰ ਤੁਸੀਂ ਇੰਜੋਏ ਕਰ ਸਕਦੇ ਹੋ। ਇੰਡੀਅਨ ਸਨੈਕਸ ਦੀ ਗੱਲ ਕਰਦੇ ਹਾਂ, ਗੋਭੀ ਪਕੌੜੇ, ਸਮੋਸੇ, ਟਿੱਕੀ, ਵੈੱਜ ਪਕੌੜੇ ਅਤੇ ਪਨੀਰ ਪਕੌੜੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਪਕੌੜੇ ਤੁਸੀਂ ਇੰਜੋਏ ਕਰ ਸਕਦੇ ਹੋ। ਸਾਰੀਆਂ ਚੀਜ਼ਾਂ ਡੇਲੀ ਫਰੈਸ਼ ਤੁਹਾਨੂੰ ਤਿਆਰ ਕੀਤੀਆਂ ਹੋਈਆਂ ਮਿਲਦੀਆਂ ਨੇ, ਤਾਂ ਵੇਟ ਕਾਹਦੀ ਆ। ਜੇ ਤੁਸੀਂ ਇੰਡੀਅਨ ਸਵੀਟਸ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਸਰੂਰ ਇੰਡੀਅਨ ਸਵੀਟਸ 'ਤੇ ਵਿਜ਼ਿਟ ਕਰੋ ਜੀ। 55 ਵਾਟਰਫੋਰਡ ਗ੍ਰੀਨ ਜੀ ਓਪਨ ਹੈਗੇ ਨੇ 9 ਵਜੇ ਤੋਂ ਲੈ ਕੇ 8 ਵਜੇ ਤੱਕ, ਡਾਈਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ। 204-633-2224 'ਤੇ ਸੰਪਰਕ ਕਰ ਸਕਦੇ ਹੋ। ਅਤੇ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਫੈਮਿਲੀ ਡਾਕਟਰ ਚਾਹੀਦਾ ਜਾਂ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੈ, 10 ਡਾਕਟਰ ਆਲਵੇਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਵਾਕ ਇਨ ਵੀ ਤੁਹਾਡਾ ਵੈਲਕਮ ਕਰਦੇ ਨੇ। ਮੰਡੇ ਟੂ ਫਰਾਈਡੇ 9 ਤੋਂ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰ ਦੀ ਮੈਡੀਸਨ ਦੇ ਉੱਤੇ। ਡਾਕਟਰ ਪ੍ਰਵੀਨ ਸਾਧੀਆ ਜਿਹਨੂੰ ਮਿਲ ਸਕਦੇ ਹੋ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਅਤੇ ਨਵੇਂ ਪੇਸ਼ੈਂਟ ਇਸ ਟਾਈਮ ਲੈ ਰਹੇ ਨੇ। 204-410-2255 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ 17-200 ਮੈਡਵੁੱਡ ਡਰਾਈਵ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਿਹੜਾ ਨੇੜੇ ਹੈਗਾ ਜੀ ਸੇਂਟ ਵਿਟਾਓ ਮਾਲ ਦੇ। ਅਤੇ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਲਓ। ਜੇ ਤੁਹਾਨੂੰ ਟਰੱਕ ਇੰਸ਼ੋਰੈਂਸ ਚਾਹੀਦੀ ਹੋਵੇ, ਚਾਹੇ ਕੰਸਟਰਕਸ਼ਨ ਦੀ ਇੰਸ਼ੋਰੈਂਸ ਚਾਹੀਦੀ ਹੋਵੇ, ਚਾਹੇ ਬਿਜ਼ਨਸ ਦੀ ਅਤੇ ਚਾਹੇ ਘਰ ਦੀ ਇੰਸ਼ੋਰੈਂਸ ਲੈਣੀ ਆ ਤੁਸੀਂ, ਬਿਲਕੁਲ ਜੀ। ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 10 ਤੋਂ 6 ਅਤੇ ਸੰਡੇ ਦੇ ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। 2777 ਮੈਗਲੋ ਸਟਰੀਟ ਜਾਂ 188 ਮੈਗਲੋ ਸਟਰੀਟ ਜਾਂ 11 ਵਿਰਵਿੰਦ ਡਰਾਈਵ ਦੇ ਉੱਤੇ ਤੁਸੀਂ ਜਤਿੰਦਰ ਸਧਾਣਾ ਜੀ ਨੂੰ ਮਿਲ ਸਕਦੇ ਹੋ। 14 ਸਾਲ ਦਾ ਇਹਨੂੰ ਐਕਸਪੀਰੀਅੰਸ ਹੈ, ਪਲਵਿੰਦਰ ਧਾਲੀਵਾਲ ਜੀ ਨੂੰ ਮਿਲ ਸਕਦੇ ਹੋ ਤੁਸੀਂ, ਕਿਉਂਕਿ ਘਰ ਦੀ ਇੰਸ਼ੋਰੈਂਸ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਦੇਣਗੇ। ਸੋ ਉਹਦੇ ਲਈ ਤੁਹਾਨੂੰ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਪਰ ਸਾਰਾ ਫੁੱਲੀ ਟ੍ਰੇਨਡ ਸਟਾਫ ਆ ਜੀ, ਪੰਜਾਬੀ, ਇੰਗਲਿਸ਼, ਹਿੰਦੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਬਹੁਤ ਘੱਟ ਪ੍ਰਾਈਜ਼ ਵਿੱਚ ਤੁਸੀਂ ਘਰ ਦੀ ਇੰਸ਼ੋਰੈਂਸ ਅਤੇ ਟਰੱਕ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਸੰਪਰਕ ਕਰੋ। ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਇਸ ਤੋਂ ਬਾਅਦ ਹਲੇ ਤਾਂ ਬਹੁਤ ਜਿਹੜੇ ਗਾਣੇ ਨੇ ਆਲਰੇਡੀ ਲਿਸਟ ਦੇ ਉੱਤੇ ਨੇ। ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਦੇਵੀ? ਇਹ ਹੈਗਾ ਜੀ ਮਨਮੋਹਨ ਵਾਰਿਸ ਜੀ ਦਾ, ਆਪਾਂ ਇਹ ਵੀ ਗੀਤ ਹਲੇ ਇੰਜੋਏ ਕਰਨਾ। ਤੇ ਇੱਕ ਕਹਿੰਦੇ ਸੀ ਮਾਂ ਦਾ ਗਾਣਾ ਜ਼ਰੂਰ ਪਲੇ ਕਰੋ, ਸਿੱਧੂ ਮੂਸੇ ਵਾਲੇ ਦਾ ਡੀਅਰ ਮੋਮ, ਉਹ ਵੀ ਆਪਾਂ ਜ਼ਰੂਰ ਪਲੇ ਕਰਾਂਗੇ। ਤੇ ਹਲੇ ਕਿਆ ਬਾਤ ਹੈ, ਕਿਆ ਬਾਤ ਹੈ, ਕਿੱਦਾਂ ਗਾਣਾ ਹੈ ਕਰਨ ਵਾਲੇ ਦਾ, ਇਹ ਵੀ ਗਾਣਾ ਆਪਾਂ ਪਲੇ ਕਰਾਂਗੇ। ਤੇ ਹੋਰ ਵੀ ਬਹੁਤ ਸਾਰੇ ਗੀਤ ਨੇ ਜਿਹੜੇ ਬੈਕ ਟੂ ਬੈਕ ਆਲਰੇਡੀ ਰੈਡੀ ਨੇ ਤੁਹਾਡੇ ਨਾਲ, ਆਪਾਂ ਸਾਂਝੇ ਕਰਾਂਗੇ। ਜੀ ਢਿੱਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਅਤੇ ਆਪਾਂ ਗੱਲਾਂ ਬਾਤਾਂ ਵੀ ਜਾਰੀ ਰੱਖਦੇ ਹਾਂ। ਅਤੇ ਨਾਲ ਦੀ ਨਾਲ ਦੱਸ ਕਿ ਮਨੋਹਰ ਸਵੀਟ ਰੈਸਟੋਰੈਂਟ ਜਿਹੜਾ ਆਪਣੀ ਮਿਨੀਪੈਕ ਦੇ ਵਿੱਚ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਖੁੱਲ੍ਹ ਚੁੱਕਿਆ ਜੀ ਸਾਊਥ ਦੇ ਵਿੱਚ, ਅਤੇ ਵਨ ਸਟੋਪ ਡੈਸਟੀਨੇਸ਼ਨ ਆ ਤੁਹਾਡੇ ਬਰਥਡੇ ਕੇਕ ਦੀ। ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰ ਸਕਦੇ ਹੋ, ਅਤੇ ਕੈਟਰਿੰਗ ਦਾ ਵੀ ਪੂਰਾ ਪ੍ਰਬੰਧ ਆ। 7 ਦਿਨ ਓਪਨਿੰਗ 11 ਵਜੇ ਤੋਂ ਲੈ ਕੇ 11 ਵਜੇ ਤੱਕ। ਅਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜੇ ਹਾਲੇ ਤੱਕ ਤੁਸੀਂ ਨਹੀਂ ਟਰਾਈ ਕੀਤੀ ਤਾਂ ਜ਼ਰੂਰ ਟਰਾਈ ਕਰੋ। ਚਾਈਨੀਜ਼ ਵਰਾਇਟੀ ਦਾ ਵੀ ਹਰ ਇੱਕ ਤਰ੍ਹਾਂ ਦਾ ਫੂਡ ਤੁਹਾਨੂੰ ਮਿਲ ਜੂਗਾ, ਅਤੇ ਸਪੈਸ਼ਲ ਆਫਰ ਵੀ ਲੱਗੀ ਹੋਈ 3.99 ਦੇ ਵਿੱਚ, ਆਹ ਦੇ ਨਾਲ ਤੁਸੀਂ ਸਮੋਸੇ ਇੰਜੋਏ ਕਰ ਸਕਦੇ ਹੋ 2985 ਪੈਂਬੀਨਾ ਹਾਈਵੇ ਦੇ ਉੱਤੇ। ਫਰੈਸ਼ ਹੋਮਮੇਡ ਸਵੀਟ ਡੇਲੀ ਤਿਆਰ ਕਰਦੇ ਨੇ ਜੀ, ਇਸ ਟਾਈਮ ਹਾਇਰਿੰਗ ਵੀ ਚੱਲ ਰਹੀ ਹੈ, ਫੁੱਲ ਟਾਈਮ ਅਤੇ ਪਾਰਟ ਟਾਈਮ ਜੋਬ ਜੇ ਕਿਸੇ ਨੂੰ ਚਾਹੀਦੀ ਹੋਵੇ ਜ਼ਰੂਰ ਦੱਸ ਦਿਓ। ਮਨੋਹਰ ਸਵੀਟ ਐਂਡ ਰੈਸਟੋਰੈਂਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। ਬਿਲਕੁਲ ਜੀ, ਨੰਬਰ ਨੋਟ ਕਰ ਲਓ 204-505-3417 ਦੇ ਉੱਤੇ, ਜਾਂ 2985 ਪੈਂਬੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜ਼ਰੂਰ ਟਰਾਈ ਕਰੋ ਜਿਨ੍ਹਾਂ ਨੇ ਨਹੀਂ ਟਰਾਈ ਕੀਤੀ। ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ ਜੀ ਮਨੋਹਰ ਸਵੀਟ ਰੈਸਟੋਰੈਂਟ, 204-505-3417 ਦੇ ਸੰਪਰਕ ਕਰ ਸਕਦੇ ਹੋ। ਅਤੇ ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ ਤੁਹਾਨੂੰ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ। ਜੇ ਤੁਸੀਂ ਫਲੂ ਸ਼ੋਟ ਵੀ ਲਵਾਉਣੇ, ਫਲੂ ਸ਼ੋਟ ਵੀ ਲੱਗਦੇ ਨੇ, ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, ਤੁਸੀਂ ਵਿਜ਼ਿਟ ਕਰ ਸਕਦੇ ਹੋ 2987 ਜੈਫਰਸਨ ਅਵੈਨਿਊ ਦੇ ਉੱਤੇ, 204-416-1139 ਦੇ ਉੱਤੇ ਸੰਪਰਕ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9-5:30, ਸੈਟਰਡੇ 9-4, ਸੰਡੇ 9-1, ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਆ, ਅਤੇ ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਤੁਸੀਂ ਮੈਡੀਸਨ ਲੈ ਸਕਦੇ ਹੋ। ਅਤੇ ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਲਾਈਵ ਡਿਸਬਿਲਟੀ, ਕ੍ਰਿਟੀਕਲ ਸੁਪਰਵਿਜ਼ਰ, ਵਿਜ਼ਟਰ ਇੰਸ਼ੋਰੈਂਸ, ਆਰ ਆਰ ਐਸ ਟੀ, ਟੀ ਐਫ ਐਸ ਏ, ਆਰ ਐਸ ਬੀ, ਕਮਰਸ਼ੀਅਲ ਮੋਰਗੇ ਦੇ ਮਾਹਿਰ ਨੇ ਜੀ ਵਰਿੰਦਰ ਸਿੰਘ ਬਹਿਲ ਜੀ, 204-230-4133 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਨਾਲ ਸਿਮਰਜੀਤ ਸਿੰਘ ਜਸਵਾਲ ਜੀ ਨਾਲ ਸੰਪਰਕ ਕਰ ਸਕਦੇ ਹੋ 204-688-3758 ਦੇ ਉੱਤੇ। 100 ਮੈਡਰੇ ਡਰਾਈਵ ਮੰਡੇ ਟੂ ਫਰਾਈਡੇ, ਅਤੇ ਵੀਰਵਾਰ ਦਿਨ ਛੱਡ ਕੇ, ਵੀਰਵਾਰ ਦਾ ਦਿਨ ਸਾਊਥ ਦੇ ਕਲਾਇੰਟਸ ਲਈ ਰੱਖਿਆ ਹੋਇਆ ਹੁਣ, ਤਾਂ 99 ਸਕੇਅਰ ਫੀਟ ਡਰਾਈਵ 'ਤੇ ਵੀਰਵਾਰ ਦਾ ਦਿਨ ਸਾਊਥ ਦੇ ਵਿੱਚ ਹੁੰਦੇ ਨੇ। ਬਾਕੀ ਦੇ ਦਿਨ ਵੀਰਿੰਦਰ ਸਿੰਘ ਬਹਿਲ ਜੀ ਨੂੰ ਤੁਸੀਂ 100 ਮੈਡਲ ਡਰਾਈਵ 'ਤੇ ਤੁਸੀਂ ਮਿਲ ਸਕਦੇ ਹੋ ਮੰਡੇ ਟੂ ਸੈਟਰਡੇ। ਨੰਬਰ ਨੋਟ ਕਰ ਲਓ 204-230-4133 'ਤੇ ਸੰਪਰਕ ਕਰ ਸਕਦੇ ਹੋ। ਅਤੇ ਗੰਡੂ ਆਟੋ ਸੇਲ ਵਾਲਿਆਂ ਦੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਦੱਸ ਦਈਏ ਜਲਦੀ ਜਲਦੀ ਜੀ ਤੁਹਾਨੂੰ, ਕਿਉਂਕਿ ਬਹੁਤ ਜ਼ਿਆਦਾ ਡੀਲਾਂ ਚੱਲ ਰਹੀਆਂ ਘੱਟ ਪ੍ਰਾਈਜ਼ ਦੇ ਵਿੱਚ। ਬਿਲਕੁਲ ਜੀ, ਜੇ ਤੁਸੀਂ ਕਾਰ ਲੈਣੀ ਆ, ਚਾਹੇ ਵੈਨ ਲੈਣੀ ਆ, ਚਾਹੇ ਐਸ ਯੂ ਵੀ ਲੈਣੀ ਆ, ਤੁਹਾਨੂੰ ਦੱਸ ਦਈਏ ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ। ਅਤੇ ਹੁਣ ਸਰਦੀਆਂ ਆਉਣ ਵਾਲੀਆਂ, ਅਤੇ ਜੇ ਚਾਹੁੰਦੇ ਹੋ ਤੁਸੀਂ ਗੱਡੀ ਦੀ ਸੈਲਫ ਮਾਰ ਕੇ ਅਤੇ ਕੰਮ 'ਤੇ ਪਹੁੰਚ ਗਏ, ਅਤੇ ਬੱਸ ਦੀ ਵੇਟ ਨਾ ਕਰਨੀ ਪਵੇ, ਉਹਦੇ ਲਈ ਫਿਰ ਤੁਹਾਨੂੰ ਗੰਡੂ ਆਟੋ ਸੇਲ 'ਤੇ ਸੰਪਰਕ ਕਰਨਾ ਪਊਗਾ। ਬਿਲਕੁਲ ਜੀ, ਬਹੁਤ ਘੱਟ ਪ੍ਰਾਈਜ਼ ਵਿੱਚ ਤੁਹਾਨੂੰ ਕਾਰਾਂ, ਵੈਨਾਂ, ਐਸ ਯੂ ਵੀ ਮਿਲ ਜਾਣੀਆਂ, ਅਤੇ ਹਰ ਇੱਕ ਤਰ੍ਹਾਂ ਦੇ ਮਾਡਲ ਦੀ ਮੇਜਰ ਮਿਨਰ ਰਿਪੇਅਰ ਕਰਕੇ ਦਿੰਦੇ ਨੇ। ਚਾਹੇ ਛੋਟੀ ਮੋਟੀ ਰਿਪੇਅਰ ਹੋਵੇ, ਚਾਹੇ ਬਹੁਤ ਵੱਡੀ ਰਿਪੇਅਰ ਹੋਵੇ, ਤੁਹਾਨੂੰ ਤਸੱਲੀ ਬਖਸ਼ ਜਿਹੜਾ ਕੰਮ ਕਰਕੇ ਦਿੰਦੇ ਨੇ, ਉਹਦੇ ਲਈ ਤੁਹਾਨੂੰ ਗੰਡੂ ਆਟੋ ਸੇਲ 'ਤੇ ਸੰਪਰਕ ਕਰਨਾ ਪਊਗਾ। ਅਤੇ ਹੁਣ ਵਿੰਟਰ ਆ ਗਈਆਂ, ਅਤੇ ਵਿੰਟਰ ਵਾਲੇ ਜੇ ਤੁਸੀਂ ਟਾਇਰ ਲੈਣਾ ਚਾਹੁੰਦੇ ਨਵੇਂ ਜਾਂ ਯੂਜ਼ਡ, ਉਹ ਵੀ ਬਹੁਤ ਘੱਟ ਪ੍ਰਾਈਜ਼ ਦੇ ਉੱਤੇ ਤੁਹਾਨੂੰ ਮਿਲ ਜਾਣਗੇ। ਅਤੇ ਜਾਣਾ ਕਿਤੇ ਫਿਰ ਗੰਡੂ ਆਟੋ ਸੇਲ ਵਾਲਿਆਂ ਦੇ ਜਾਣਾ ਜੀ, 222 ਮੈਕਲੋ ਸਟੇਟ ਦੇ ਉੱਤੇ ਤੁਸੀਂ ਮਹਿੰਦਰ ਸਿੰਘ ਗੰਡੂ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। 204-227-8080 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅੱਜ ਹੀ ਲੈ ਲਓ ਜੇ ਤੁਸੀਂ ਹੁਣ ਗੱਡੀ ਲੈਣਾ ਚਾਹੁੰਦੇ ਹੋ, ਸਿਆਲ ਦੇ ਵਿੱਚ ਆਪਦੇ ਯਾਰਾਂ ਦੋਸਤਾਂ ਦੇ ਨਾਲ, ਆਪਦੇ ਪਾਰਟਨਰ ਦੇ ਨਾਲ ਗੱਡੀ ਦੇ ਵਿੱਚ ਹੀਟ ਚਲਾ ਕੇ ਅਤੇ ਰੇਡੀਓ ਧਮਾਲ ਲਾ ਕੇ ਧਮਾਲਾਂ ਪਾਉਣਾ ਚਾਹੁੰਦੇ, ਉਹਦੇ ਲਈ ਫਿਰ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ, ਤਾਂ ਗੰਡੂ ਆਟੋ ਸੇਲ ਵਾਲੇ ਨਾਲ ਸੰਪਰਕ ਕਰ ਲਓ। ਨੰਬਰ ਨੋਟ ਕਰ ਲਓ ਮਹਿੰਦਰ ਸਿੰਘ ਗੰਡੂ ਜੀ ਦਾ, 204-227-8080 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਗੈਵੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਉਹ ਆਪਣੇ ਜਿਹੜੇ ਪ੍ਰਾਈਮ ਐਕਸਪ੍ਰੈਸ ਵਾਲੇ ਆ ਨਾ, ਆਪਣੇ ਡੱਕ ਕਲੀਨਿੰਗ ਵਾਲੇ,
0: ਹਾਂਜੀ ਹਾਂਜੀ,
1: ਉਹ ਮੈਂ ਕਲੀਨਿੰਗ ਕਰਾਈ ਸੀ ਕੱਲ ਉਹਨਾਂ ਤੋਂ। ਮੁੰਡੇ ਬਹੁਤ ਸੋਹਣੀ ਸਰਵਿਸ ਕਰਦੇ ਆ ਜੀ, ਉਹ ਬੜਾ ਵਧੀਆ ਕੰਮ ਆ ਉਹਨਾਂ ਦਾ।
0: ਬਹੁਤ ਬਹੁਤ ਧੰਨਵਾਦ ਜੀ ਫੀਡਬੈਕ ਦੇਣ ਵਾਸਤੇ।
1: ਹਾਂਜੀ, ਉਹ ਵਧੀਆ ਤੁਹਾਨੂੰ ਪਹਿਲਾਂ ਦਿਖਾਉਂਦੇ ਆ ਨਾਲੇ ਤਾਂ ਵੀਡੀਓ ਅੰਦਰੋਂ, ਜਿਹੜੇ ਤੁਹਾਡੇ ਹੁੰਦੇ ਆ ਆਪਣੇ ਬੈਂਟ ਨੇ,
0: ਹਾਂਜੀ, ਰਿਪੀਟ ਵੀ ਕਰ ਦਿੰਦੇ ਹਾਂ, ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਜੇ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਰੇਡੀਓ ਧਮਾਲ ਜੇ ਤੁਸੀਂ ਰੈਫਰੈਂਸ ਦਓਗੇ ਤੁਹਾਨੂੰ 10% ਆਫ ਵੀ ਮਿਲੂਗਾ। ਨੰਬਰ ਨੋਟ ਕਰ ਲਓ 204-557-9565 'ਤੇ ਸੰਪਰਕ ਕਰ ਸਕਦੇ ਹੋ। 204-557-9565 ਦੇ ਉੱਤੇ, 204-557 95 ਦੇ ਉੱਤੇ ਸੰਪਰਕ ਕਰਕੇ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈ ਸਕਦੇ ਹੋ ਅਤੇ 10% ਔਫ ਵੀ ਮਿਲ ਜਾਂਦਾ ਜੀ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ। ਬਿਲਕੁਲ ਜੀ, ਨੈਕਸਟ ਕਾਲਰ ਲੈ ਕੇ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ
0: ਸ੍ਰੀ ਅਕਾਲ ਵਜ਼ੀਰ ਸਾਹਿਬ, ਕਿਆ ਹਾਲ ਚਾਲ ਨੇ?
1: ਲਓ ਜੀ, ਜਤਿੰਦਰ ਵਜ਼ੀਰ ਵੱਲੋਂ ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ ਜੀ, ਅੱਜ ਤੇ ਧੁੱਪ ਸਿੱਕਣ ਵਾਲਾ ਕੰਮ ਬਣਿਆ।
0: ਕੀ ਬਾਤ ਹੈ, ਅੱਜ ਤਾਂ ਮੈਂ ਕਹਿੰਦਾ ਦਿਨ ਬਣਿਆ ਪਿਆ ਪੂਰਾ,
1: ਨਜ਼ਾਰੇ ਪੂਰੇ ਬਾਹਰ।
0: ਠੀਕ ਹੈ ਜੀ,
1: ਲਓ ਜੀ ਇੱਕ ਸ਼ੇਰ ਆ ਜਰਾ
0: ਇਰਸ਼ਾਦ ਜੀ।
1: ਮੇਰ ਤੇਰ ਦੀ ਚਾਹਤ ਸਾਨੂੰ,
0: ਮੇਹਰ ਤੇਹਰ ਦੀ ਚਾਹਤ ਸਾਨੂੰ,
1: ਮੇਹਰ ਤੇ ਤੇਰ,
0: ਮੇਹਰ ਤੇ ਤੇਰ,
1: ਮੇਹਰ ਤੇਰ ਦੀ ਚਾਹਤ ਸਾਨੂੰ ਵਿੱਚ ਗਵਾਂ ਦੇ ਰੋੜ ਦਿੱਤਾ, ਤਰਤੇ ਆਈ ਕਿਸਮਤ ਨੂੰ ਅਸੀਂ ਤੇਰੀ ਖਾਤਰ
0: ਮੋੜ ਦਿੱਤਾ। ਓਏ ਹੋਏ,
1: ਮੇਹਰ ਤੇਰ ਦੀ ਚਾਹਤ ਨੂੰ ਸਾਨੂੰ ਗਵਾਂ ਦੇ ਵਿੱਚ ਰੋੜ ਦਿੱਤਾ, ਦਰਤੇ ਆਈ ਕਿਸਮਤ ਨੂੰ ਅਸੀਂ ਤੇਰੀ ਖਾਤਰ
0: ਮੋੜ ਦਿੱਤਾ। ਕਿਆ ਬਾਤ ਹੈ,
1: ਤੂੰ ਤਾਂ ਅੱਜ ਪੱਲੇ ਨਹੀਂ ਦੱਸ ਕੀ ਦੁਨੀਆਂ ਚੋਂ ਲੈ ਗਏ ਹਾਂ, ਤੂੰ ਹੀ ਤਾਂ ਅੱਜ ਪੱਲੇ ਨਹੀਂ ਦੱਸ ਕੀ ਦੁਨੀਆਂ ਚੋਂ ਲੈ ਗਏ ਹਾਂ, ਅਸੀਂ ਮਾਰੂ ਥਲ ਦੇ ਰੁੱਖ ਵਾਂਗੂ ਅੱਜ ਕੱਲਮ ਕੱਲੇ ਰਹਿ ਗਏ ਹਾਂ।
0: ਓਏ ਹੋਏ ਹੋਏ ਹੋਏ, ਆਹ ਤਾਂ ਮੇਰੇ ਤੇ ਤਵਾ ਲਾਦਾ ਤੁਸੀਂ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਕਹਿੰਦਾ ਅੱਜ ਤਾਂ ਤੁਸੀਂ ਜਾਂਦੇ ਜਾਂਦੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਸੈਡ ਸੌਂਗ ਲਾਈ ਬੈਠੇ ਤੇ ਇਹਦੇ ਤੇ ਤਵਾ ਲਾਈ ਜਾਈਏ। ਮੈਂ ਕਹਿੰਦਾ ਅੱਜ ਤੁਸੀਂ ਮੌਕੇ ਤੇ ਚੌਕਾ ਲਾ ਗਏ ਹੋ, ਅੱਜ ਦਾ ਮੇਲਾ ਲੁੱਟ ਕੇ ਲੈ ਗਏ ਤੁਸੀਂ।
1: ਨਸਮ ਹੈ,
0: ਹਾਂਜੀ
1: ਨਸਮ ਦਾ ਨਾਂ ਹੈ ਸੱਚੀਆਂ ਗੱਲਾਂ।
0: ਸੱਚੀਆਂ ਗੱਲਾਂ, ਠੀਕ ਹੈ ਜੀ, ਆਉਣ ਦੋ ਫਿਰ ਸੱਚੀਆਂ ਗੱਲਾਂ।
1: ਸੱਚੀਆਂ ਗੱਲਾਂ ਕਹਿਣ ਨਹੀਂ ਦਿੰਦੇ,
0: ਹਾਂਜੀ
1: ਸੁੱਖ ਨਾਲ ਉਹ ਸਾਨੂੰ ਰਹਿਣ ਨਹੀਂ ਦਿੰਦੇ।
0: ਓਏ ਹੋਏ ਹੋਏ ਹੋਏ ਹੋਏ,
1: ਆਪ ਵਸਦੇ ਮਹਿਲਾ ਅੰਦਰ, ਆਪ ਵਸਦੇ ਮਹਿਲਾ ਅੰਦਰ, ਭੋਏ ਤੇ ਸਾਨੂੰ ਬਹਿਣ ਨਹੀਂ ਦਿੰਦੇ।
0: ਓਏ ਹੋਏ ਹੋਏ, ਕਿਆ ਬਾਤ ਹੈ,
1: ਮਿਹਰਬਾਨੀ।
0: ਮੈਂ ਕਹਿੰਦਾ ਤੁਸੀਂ ਅੱਜ ਸਾਰੀਆਂ ਦਿਲ ਤੇ ਲਾ ਗਏ ਸਾਰੀਆਂ, ਤੁਹਾਨੂੰ ਪਤਾ ਲੱਗ ਗਿਆ ਵੀ ਇਹ ਅੱਜ ਫਾੜਕ ਫੜਿਆ ਗਿਆ, ਅਜੇ ਤੇ ਲਾ ਦੋ ਤਵਾ ਇਹਦੇ ਤੇ। ਬਹੁਤ ਵਧੀਆ, ਬਹੁਤ ਸਿਰਾ ਲਾਦਾ ਤੁਸੀਂ। ਮੈਂ ਕਹਿੰਦਾ ਮਾਹੌਲ ਪੂਰਾ ਬਣਾ ਦਾ ਤੇ ਹੁਣ ਸਾਨੂੰ ਸੁਣਨਾ ਪੈਣਾ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ। ਓਕੇ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।
1: ਸਾਨੂੰ ਕੀ ਦੇਣਾ ਏ,
0: ਹਾਂ
1: ਸੁੱਖ ਤੇ ਸਾਨੂੰ ਕੀ ਦੇਣਾ ਏ, ਦੁੱਖ ਵੀ ਸਾਨੂੰ ਸਹਿਣ ਨਹੀਂ ਦਿੰਦੇ, ਹਾਂ ਵੈਰੀ ਰਾਤ ਦੇ ਮੁੱਢੋਂ ਸੂਰਜ ਨੂੰ ਹੁਣ ਕਹਿਣ ਨਹੀਂ ਦਿੰਦੇ।
0: ਓਏ ਹੋਏ ਹੋਏ,
1: ਸਾਡੀਆਂ ਖੁਸ਼ੀਆਂ ਖੋ ਕੇ ਖੁਸ਼ ਨੇ,
0: ਸਾਡੀਆਂ ਖੁਸ਼ੀਆਂ ਖੋ ਕੇ ਖੁਸ਼ ਨੇ,
1: ਭਾਰ ਗਮਾ ਦਾ ਲੈਣ ਨਹੀਂ ਦਿੰਦੇ।
0: ਹਾਂਜੀ,
1: ਆਪ ਬਣਾਵਣ ਮਹਿਲ ਚੁਬਾਰੇ, ਸਾਡੀ ਝੁੱਗੀ ਰਹਿਣ ਨਹੀਂ ਦਿੰਦੇ।
0: ਓਏ ਹੋਏ ਹੋਏ, ਕਿਆ ਬਾਤ ਹੈ,
1: ਓਏ ਸਾਡੇ ਸਾਰੇ ਵੈਰੀ,
0: ਹਾਂਜੀ
1: ਓਏ ਸਾਡੇ ਸਾਰੇ ਵੈਰੀ,
0: ਹਾਂਜੀ
1: ਆਹ ਵੀ ਉੱਚਾ ਲੈਣ ਨਹੀਂ ਦਿੰਦੇ, ਸੱਚੀਆਂ ਗੱਲਾਂ ਕਹਿਣ ਨਹੀਂ ਦਿੰਦੇ, ਸੁੱਖ ਨਾਲ ਵੀ ਉਹ ਰਹਿਣ ਨਹੀਂ ਦਿੰਦੇ, ਆਪ ਵਸਦੇ ਮਹਿਲਾ ਅੰਦਰ, ਭੋਏ ਤੇ ਸਾਨੂੰ
0: ਬਹਿਣ ਨਹੀਂ ਦਿੰਦੇ। ਕਿਆ
1: ਸਾਨੂੰ ਕੀ ਦੇਣਾ ਸੀ, ਦੁੱਖ ਵੀ ਸਾਨੂੰ
0: ਸਹਿਣ ਨਹੀਂ ਦਿੰਦੇ, ਸਹੀ ਗੱਲ,
1: ਦੁੱਖ ਵੀ ਸਾਨੂੰ ਸਹਿਣ ਨਹੀਂ ਦਿੰਦੇ।
0: ਓਏ ਹੋਏ ਹੋਏ, ਕਿਆ ਬਾਤ ਹੈ ਜੀ, ਸਿਰਾ ਲਾਤਾ ਜੀ ਤੁਸੀਂ ਸਿਰਾ, ਬਹੁਤ ਸੋਹਣਾ ਜੀ,
1: ਬੜੀ ਮਿਹਰਬਾਨੀ ਜੀ ਤੁਹਾਡੀ,
0: ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਸੋਹਣੀਆਂ ਅੱਜ ਲਿਖਤਾਂ ਲੈ ਕੇ ਆਏ ਹੋ ਤੇ ਉਨਾ ਹੀ ਸੋਹਣਾ ਤੁਸੀਂ ਗਾ ਕੇ ਸੁਣਾ ਚੱਲੇ ਸਾਨੂੰ।
1: ਫਿਰ ਮਿਲਦੇ ਆ ਕੋਈ,
0: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ, ਲਓ ਜੀ ਆਪਾਂ ਨੂੰ ਬਹੁਤ ਸੋਹਣੀਆਂ ਲਿਖਤਾਂ ਇੰਜੋਏ ਕਰਨ ਨੂੰ ਮਿਲੀਆਂ ਤੇ ਬਹੁਤ ਸੋਹਣੀਆਂ ਸ਼ਾਇਰੀਆਂ ਆਪਾਂ ਸੁਣ ਕੇ ਹਟੇ ਹਾਂ ਤੇ ਇਸ ਤੋਂ ਬਾਅਦ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲਵਾਂਗੇ, ਜਾਣਾ ਕਿਤੇ ਨਹੀਂ, ਨਿੱਕੀ ਜਿਹੀ ਬ੍ਰੇਕ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ, ਬਹੁਤ ਬੈਕ ਟੂ ਬੈਕ ਜਿਹੜੇ ਗੀਤ ਨੇ ਰੈਡੀ ਕਰਕੇ ਰੱਖੇ ਹੋਏ ਨੇ ਤੇ ਆਪਾਂ ਤੁਸੀਂ ਆਲਰੇਡੀਆਂ ਤੁਹਾਡੀ ਜਿਹੜੀਆਂ ਫਰਮਾਇਸ਼ਾਂ ਆਈਆਂ, ਹੁਣ ਇਸ ਤੋਂ ਬਾਅਦ ਆਪਾਂ ਕੰਟੀਨਿਊ ਗੀਤ ਇੰਜੋਏ ਕਰਾਂਗੇ, ਬਸ ਨਿੱਕੀ ਜਿਹੀ ਬ੍ਰੇਕ ਲੈ ਕੇ, ਜਾਣਾ ਕਿਤੇ ਨਹੀਂ, ਬਣੇ ਰੇਡੀਓ ਧਮਾਲ ਦੇ ਨਾਲ।
2: CKJS 92.7 FM and HD1 Winnipeg, an Evanoff communication station.
3: Election Day is Wednesday, October 28th in the city of Winnipeg. All individuals on the voters list will receive a voter's notice in the mail telling them where to vote on Election Day. If you have not received a voter's notice, visit winnipeg.ca/where-do-I-vote for additional information.
4: There are three dental offices you should know that are made for kids as they grow. There's a TV above every chair and a friendly staff that really cares. Children's Dental World.
5: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations: on Regent, on Pembina, and on McPhillips. Book an appointment today.
6: Children's Dental World.
7: Every month, the water bill arrives, and you do the math again. Property taxes up, garbage fees up, and City Hall treats your water bill like an ATM. Kevin Klein says enough. He will stop the extra fees and keep rates under control so families and people on pensions can actually breathe. That's not a slogan. That's respect for the people who built this city. Better days are ahead for Winnipeg, with change that makes sense. I'm voting Kevin Klein for mayor.
3: Paid for by the official agent for the Kevin Klein campaign.
8: This Fire Prevention Week, let's charge into fire safety and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
2: This is 92.7 FM, CKJS, Winnipeg's multilingual radio station. In your home, in your car, 92.7 FM CKJS is everywhere. Download the iHeartRadio app on Google Play or the App Store today.

0: ਕਿਆ ਬਾਤ ਆ ਜੀ, ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ? ਸਾਨੂੰ ਛੱਡ ਕੇ ਬਹੁਤ ਸਾਰੀਆਂ ਫਰਮੈਸ਼ਾਂ ਨੇ ਤੁਹਾਡੀਆਂ, ਇਦੂ ਬੈਕ ਟੂ ਬੈਕ ਆਪਾਂ ਤੁਹਾਡੇ ਲਈ ਪਲੇ ਕਰਦੇ ਰਹਾਂਗੇ। ਉਸ ਤੋਂ ਪਹਿਲਾਂ ਦੱਸ ਗਏ ਟਾਊਨ ਆਟੋ ਬਾਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆ ਗਏ ਨੇ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ, ਬਿਲਕੁਲ ਜੀ 146 ਇਜ਼ਾਬੈਲ ਸਟਰੀਟ ਦੇ ਉੱਤੇ ਨੇ, 204-401-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡੇ ਐਮ ਪੀ ਆਈ ਦਾ ਕਲੇਮ ਹੋਵੇ, ਡਾਇਰੈਕਟ ਡੀਲ ਕਰਦੇ ਨੇ ਜੀ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਹਿਲਕ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ, ਬਿਲਕੁਲ ਜੀ ਤੁਹਾਡੀ ਗੱਡੀ ਦਾ ਸ਼ੀਸ਼ਾ ਸ਼ੂਸ਼ਾ ਟੁੱਟ ਗਿਆ ਜਾਂ ਕਿਤੇ ਐਕਸੀਡੈਂਟ ਨਿੱਕਾ ਮੋਟਾ ਜਿਹਾ ਹੋ ਗਿਆ, ਘਬਰਾਉਣ ਦੀ ਲੋੜ ਨਹੀਂ, ਬਸ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਵਿਜ਼ਿਟ ਕਰ ਲਓ 146 ਇਜ਼ਾਬੈਲ ਸਟਰੀਟ ਦੇ ਉੱਤੇ ਜਾਂ 204-401-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਤਸੱਲੀ ਬਖਸ਼ ਤੁਹਾਡੀ ਗੱਡੀ ਦੀ ਰਿਪੇਅਰ ਕੀਤੀ ਜਾਂਦੀ ਹੈ, ਸਰਵਿਸ ਕੀਤੀ ਜਾਂਦੀ ਹੈ ਅਤੇ ਐਮ ਪੀ ਆਈ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ, ਤੁਸੀਂ ਘਬਰਾਉਣਾ ਨਹੀਂ ਕਿਸੇ ਤਰ੍ਹਾਂ ਦਾ ਵੀ। ਜੇ ਤੁਹਾਡੇ ਕੋਲ ਰੈਂਟਲ ਗੱਡੀ ਵੀ ਹੈਣੀ ਇੰਸ਼ੋਰੈਂਸ ਵਿੱਚ ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਤਾਂ ਜਾਣਾ ਕਿੱਥੇ ਆ ਜੀ? ਟਾਊਨ ਆਟੋ ਬੋਡੀ ਜਾਂ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੈਲ ਸਟਰੀਟ ਦੇ ਉੱਤੇ, 204-401-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ, ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੁੰਦੀ ਹੈ ਉਨੇ ਦਿਨ ਵਾਸਤੇ ਉਹ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਅਤੇ ਇਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ, ਕਾਰਵਾਸ਼ ਹੈਲਪਰ ਚਾਹੀਦਾ ਇਹਨਾਂ ਨੂੰ, ਇੱਕ ਅਕਾਊਂਟਿੰਗ ਵਾਸਤੇ ਐਕਸਪੀਰੀਅੰਸ ਜੇ ਕਿਸੇ ਕੋਲ ਹੈਗਾ ਵਿਨੀਪੈਗ ਦਾ ਜਾਂ ਕੈਨੇਡਾ ਦਾ ਤਾਂ ਮੋਸਟ ਵੈਲਕਮ ਕਰਦੇ ਨੇ। ਜਾਂ ਟਾਊਨ ਕਾਰ ਰੈਂਟਲ, ਜਿਹੜੀ ਸਾਊਥ ਦੇ ਵੇ ਲੋਕੇਸ਼ਨ ਆ, ਉੱਥੇ ਵੀ ਇੱਕ ਲੜਕੇ ਦੀ ਇਹਨਾਂ ਨੂੰ ਲੋੜ ਆ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਟਾਊਨ ਆਟੋ ਬਾਡੀ ਵਿਜ਼ਿਟ ਕਰ ਸਕਦੇ ਹੋ 64 ਸਾਲਟਰ ਸਟਰੀਟ ਦੇ ਉੱਤੇ, 204-401-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਰਾਜ ਮੁਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਰੈਜੀਡੈਂਟ ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ। 204-963-9494 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦੇ ਵਾਈਫ ਵੀ ਰੀਅਲਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ। ਅਤੇ ਮੈਨੂਫੈਕਚਰਿੰਗ ਕਾਰਵਿਨ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ ਫਲੋਰਿੰਗ ਦੇ ਉੱਤੇ। ਜੇ ਤੁਸੀਂ ਘਰ ਦੇ ਵਿੱਚ ਐਸਟੀਮੇਟ ਵੀ ਲਵਾਉਣਾ ਤਾਂ ਫ੍ਰੀ ਦੇ ਵਿੱਚ ਐਸਟੀਮੇਟ ਲਾ ਕੇ ਦੇਣਗੇ, ਪਰ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਪਊਗਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ ਸੈਮ ਪੰਦੇਰ ਜੀ ਨੂੰ ਤਾਂ ਤੁਹਾਡਾ ਫ੍ਰੀ ਦੇ ਵਿੱਚ ਐਸਟੀਮੇਟ ਲਾ ਕੇ ਦਿੰਦੇ ਨੇ। ਤਾਂ ਅੱਜ ਹੀ ਸੰਪਰਕ ਕਰੋ ਸੈਮ ਪੰਦੇਰ ਜੀ ਦੇ ਨਾਲ, 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ। 10-69 ਨੋਟੀ ਡੈਮ ਵਿਜ਼ਿਟ ਕਰ ਸਕਦੇ ਹੋ ਜੇ ਫਲੋਰਿੰਗ ਦੇ ਬਹੁਤ ਸਾਰੇ ਡਿਜ਼ਾਈਨ ਇਹਨਾਂ ਕੋਲ, ਹਾਰਵੁੱਡ ਕਾਰਪਟ ਲਿਮਿਟਡ ਫਲੋਰਿੰਗ ਦੇ ਜੇ ਤੁਸੀਂ ਡਿਜ਼ਾਈਨ ਦੇਖਣੇ ਆ ਤਾਂ 10-69 ਨੋਟੀ ਡੈਮ ਵਿਜ਼ਿਟ ਕਰ ਸਕਦੇ ਹੋ ਅਤੇ ਸੈਮ ਪੰਦੇਰ ਜੀ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਐਮ ਡੀ ਐਫ ਟਾਇਰ ਵੱਲੋਂ ਨਵੇਂ ਅਤੇ ਯੂਜ਼ਡ ਟਰੱਕ ਟੇਲਰ ਟਾਇਰਾਂ 'ਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ। 24 ਘੰਟੇ ਰੋਡ ਦੇ ਉੱਤੇ ਟਾਇਰ ਰਿਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ 'ਤੇ ਕਾਸ਼ ਅਤੇ ਰੰਦੀਵੀਰ ਨਾਲ ਸੰਪਰਕ ਕਰ ਸਕਦੇ ਹੋ। 204-584-8880 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਈ ਸਿਪਿੰਗ ਕਾਊਂਟੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਜੀ ਐਸ ਟੀ ਫਿਲਿੰਗ ਬੁੱਕ ਕੀਪਿੰਗ ਸਰਵਿਸ ਸੀ ਆਰ ਆਊਟ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਡੇ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ, ਇਕੱਲੀ ਇਕੱਲੀ ਹਿਸਟਰੀ ਤੁਹਾਡੀ ਫਾਈਲ ਜਿਹੜੀ ਬਿਜ਼ਨਸ ਦੀ ਆ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ। ਉਹਦੇ ਲਈ ਫਿਰ ਤੁਹਾਨੂੰ ਜੀਵਨ ਭੁੱਲਰ ਜੀ ਨਾਲ ਸੰਪਰਕ ਕਰਨਾ ਪਊਗਾ। ਬਿਲਕੁਲ ਜੀ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਸੋ ਅੱਜ ਹੀ ਸੰਪਰਕ ਕਰੋ ਜੀਵਨ ਭੁੱਲਰ ਜੀ ਦੇ ਨਾਲ, 204-509-0029 ਦੇ ਉੱਤੇ। 15 ਵਾਈ ਲੋਕ ਮੈਨੂੰ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਗੱਲਾਂਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਗੈਰੀ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਵਧੀਆ ਜੀ, ਵਧੀਆ
0: ਵਧੀਆ
1: ਜੀ। ਗਾਣਾ ਲਾ ਦੋ ਜੀ, ਰਵਿੰਦਰ ਗਰੇਵਾਲ ਦਾ ਅੱਖ
0: ਅੱਖ।
1: ਹਾਂਜੀ,
0: ਪੂਰਾ ਹੀ ਰਵਾਉਂਦਾ ਗਾਣਾ ਅੱਖ
1: ਪੂਰਾ ਪੂਰਾ ਜੀ, ਦੇਖੋ ਵੀ ਲਾ ਕੇ
0: ਰਵਿੰਦਰ ਗਰੇਵਾਲ ਦਾ।
1: ਹਾਂਜੀ,
0: ਦੋ ਬੋਲ ਹੀ ਸੁਣਾ ਦੋ ਸਾਨੂੰ ਇਹਦੇ।
1: ਇਹ ਤੁਸੀਂ ਬੋਲਦੇ ਗਾਣੇ ਸੁਣ ਲਿਓ।
0: ਅੱਛਾ, ਚਲ ਇੱਕ ਲਾਈਨ ਸੁਣਾ ਦੋ ਸਾਨੂੰ, ਮਤਲਬ ਹੈਗੀ ਕੀ ਆ, ਕਹਿੰਦਾ ਕੀ ਆ, ਅੱਖ ਕੀ ਆ?
1: ਕਹਿੰਦੇ ਵੀ ਟੱਕਣ ਵਾਲੀ ਦੀ ਅੱਖ ਬਦਲੀ।
0: ਓਏ ਹੋਏ ਹੋਏ ਹੋਏ,
1: ਤੁਸੀਂ ਲਾ ਦੋ।
0: ਚਲੋ ਜਰੂਰ ਲਾ ਦਾਂਗੇ, ਤੱਕ ਇੰਨਾ ਹੀ। ਬਹੁਤ ਧੰਨਵਾਦ, ਕਰੋ ਇੰਜੋਏ। ਓਕੇ ਜੀ, ਓਕੇ।

0: सरदार जी थानू कुछ याद भी रहा या नहीं रहा
1: की गलोगी
0: अज अपनी वेडिंग एनिवर्सरी है तो तुसी आ कागज चक्की आने कोई गिफ्ट गुफ्ट देन दा रवाज हैगा थोड़े टब्बर च या नहीं
1: ओ सरदार नी ए कोई अज मैं मिलके आया राजमान फाइनेंशियल दे राजमान होरां नू भाई जेड़ियां गल्लां उन्होंने इंश्योरेंस बारे मेरे दिमाग च पा दियां मैनू लगदा है कि एदे तो वड्डा गिफ्ट होर हो ही नहीं सकदा एनिवर्सरी ते कोई
0: जी हाँ अपनी लाइफ इंश्योरेंस क्रिटिकल इंश्योरेंस डिसेबिलिटी इंश्योरेंस सुपर वीजा ते विजिटर वीजा जा बच्चियां दी पढ़ाई लई जा अपने सुखदायक रिटायरमेंट लई फाइनेंशियल प्लानिंग करो ते इदे लई तुसी पिछले 30 सालां दे तजुर्बेकार फाइनेंशियल प्लानर राजमान नु कॉल कर सकदे हो 204-694-0731 जा करनमान नु कॉल करो 204-339-7011
2: हनी आज कार पोल च वज गई
3: ना ना ना ना ना ना सिर ते हाथ नहीं मारना सीधा गड्डी टाउन ऑटो बॉडी शॉप ते लेके जानी है ਇਹ ਹੈ ਫੁਲੀ MPI ਅਕ੍ਰੈਡਿਟਿਡ ਆਟੋ ਬੋਡੀ ਸ਼ਾਪ ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰੈਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ ਪਹੁੰਚੋ 64 Salter Street ਵਿਨੀਪੈਗ 204-421-1300
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
3: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
5: विनीपेग वालों तैयार हो जाओ गर्जा ब्रोस दी 1115 गेटवे रोड लोकेशन रीओपन हो गई है
6: नवीन मैनेजमेंट टीम टू स्पेशल रीओपनिंग प्राइसेस दे नाल 1115 गेटवे रोड स्टोर फ्रेश लुक फ्रेश टीम ते ओही गर्जा ब्रोस दा डिलीशियस टेस्ट
5: एंजॉय करो क्रिस्पी फिश पकौड़ा मैरिनेट चिकन लेग्स एंड थाइस विंग्स टिक्का फिश गोट लैम्ब वेज ऑप्शन एंड हेल्दी नॉन फ्राइड ओवन कुक आइटम्स हर फैमिली हर पार्टी दे लाई परफेक्ट
6: विनीपेग वालों गर्जा ब्रोस गेटवे ते क्रिस्पी फिश पकौड़ा दी सिर्फ $899 दी स्पेशल प्राइस नो मिस ना कर जाइयो विजिट गर्चा ब्रोस 1115 गेटवे रोड यूनिट 5 लोकेशन
5: गर्चा ब्रोस टेस्ट दैट ब्रिंग्स एवरीवन टुगेदर
0: भाई की होया
1: कोई खड़ी गड्डी दा शीशा तोड़ गया हुन मेनू समझ नहीं आउंदी मैं किथे जावां
0: तुसी मिस्टर ऑटो ग्लास वालेया कोल जाओ रात नु कार दो सवेर तक रेडी विंडशील्ड च आ गया चिपियां क्रैक रिपेयर कर देणगे विंडशील्ड रिप्लेसमेंट ते वाटर लीक दी लाइफ टाइम वारंटी दिंदे ने कोई अलाइनमेंट करानी है व्हील बैलेंसिंग या टायर चेंज ओवर इना कोल ही जाओ इंश्योरेंस आप ही हैंडल कर लेंगे
3: एक कर्टसी कार भी प्रोवाइड कर देने कॉल करो तजिंदर सिंह होरा नु 204-430-8138 ते मिस्टर ऑटो ग्लास 90 मैकडोनल्ड एवेन्यू विनीपेग
7: तुसी सुनने हो विनीपेग दा असली रेडियो रेडियो तमाल रेडियो तमाल रेडियो तमाल
8: ਬਿਲਕੁਲ ਜੀ ਤੁਸੀਂ ਸੁਣ ਰਹੇ ਰੇਡੀਓ ਧਮਾਲ ਤੇ ਰੇਡੀਓ ਧਮਾਲ ਤੇ ਆਪਾਂ ਧਮਾਲਾ ਪਾ ਰਹੇ ਹਾਂ 92.7 FM ਫੁੱਲ HD ਕੁਆਲਿਟੀ ਉਹਦਾ ਮਿਊਜ਼ਿਕ ਦਿੰਦੇ ਹਾਂ ਜੋ ਤੁਸੀਂ YouTube Spotify ਤੇ ਸੁਣਦੇ ਸੇਮ HD ਕੁਆਲਿਟੀ ਤੇ ਨਾਲ ਦੀ ਨਾਲ ਫੈਮਿਲੀ ਸ਼ੋਅ ਬਿਲਕੁਲ ਜੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਮੰਡੇ ਟੂ ਫਰਾਈਡੇ ਆਪਾਂ ਤੁਹਾਡੇ ਰੂਬਰੂ ਹੁੰਦੇ ਹਾਂ ਸੈਟਰਡੇ ਦਾ ਸ਼ੋਅ ਹੁੰਦਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਕੱਲ੍ਹ ਦਾ ਸ਼ੋਅ ਹੋਊਗਾ ਜੀ ਰਾਜਮਾਨ ਜੀ ਦੇ ਨਾਲ ਤੇ ਫਿਲਹਾਲ ਆਪਣੇ ਕੋਲ ਜਿਹੜੇ ਹੈਗੇ ਨੇ 39 ਮਿੰਟ ਬਾਕੀ ਨੇ ਤੇ ਇਸ ਤੋਂ ਬਾਅਦ ਬੈਕ ਟੂ ਬੈਕ ਬਹੁਤ ਸਾਰੇ ਜਿਹੜੇ ਗੀਤ ਨੇ ਜਿਹੜੇ ਤੁਹਾਡੇ ਦਿਲਾਂ ਦੇ ਬਹੁਤ ਕਰੀਬ ਹੋਣਗੇ ਉਹ ਆਪਾਂ ਪਲੇ ਕਰਾਂਗੇ ਬਹੁਤ ਆਲਰੇਡੀ ਲਿਸਟਿੰਗ ਦੇ ਉੱਤੇ ਨੇ ਤੇ ਬਹੁਤ ਸਾਰੇ ਤੁਸੀਂ ਆਲਰੇਡੀ ਜਿਹੜੇ ਡਿਮਾਂਡ ਕਰ ਚੁੱਕੇ ਬੈਕ ਟੂ ਬੈਕ ਆਪਾਂ ਗੀਤ ਇੰਜੋਏ ਕਰਦੇ ਹਾਂ ਤੇ ਦੱਸ ਦਈਏ ਰੀਮੈਕਸ ਪਰਫਾਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ ਆਪਣੇ ਵਿਨੀਪੈਗ ਦੀ ਮੈਨੀਟੋਬਾ ਦੀ ਨੰਬਰ 1 ਬ੍ਰੋਕਰੇਜ ਹੈ ਜੀ ਬਿਲਕੁਲ ਪਿਛਲੇ 8 ਸਾਲਾਂ ਤੋਂ ਨੰਬਰ 1 ਚੱਲ ਰਹੀ ਹੈ ਤੇ ਜਿਹੜੇ ਸਪੈਸ਼ਲ ਨੇ ਰੈਜੀਡੈਂਟ ਅਤੇ ਕਮਰਸ਼ੀਅਲ ਤੇ ਨਵੀਂ ਬਿਲਡਿੰਗ ਬਣਾਉਂਦੇ ਮਾਹਿਰ ਨੇ ਤੇ ਜੇ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਲੈ ਚੁੱਕੇ ਹੋ ਤੇ ਚਾਹੁੰਦੇ ਹੋ ਕਿਸੇ ਵਧੀਆ ਨੰਬਰ 1 ਬ੍ਰੋਕਰੇਜ ਦੇ ਨਾਲ ਜੁੜਨਾ ਤੇ ਫਿਰ ਸ਼ਰਤ ਇੱਕ ਹੀ ਆ ਸ਼ਰਤ ਇਹ ਆ ਜੀ ਤੁਸੀਂ ਫੁੱਲ ਟਾਈਮ ਜੋਬ ਕਰ ਸਕਦੇ ਹੋ ਤਾਂ ਹੀ ਜੋਬ ਤੁਹਾਨੂੰ ਮਿਲ ਸਕਦੀ ਆ ਫੁੱਲ ਟਾਈਮ ਪਰਮਾਨੈਂਟ ਪੋਜੀਸ਼ਨ ਆ ਜੀ ਜੇ ਤੁਸੀਂ ਪਰਮਾਨੈਂਟ ਫੁੱਲ ਟਾਈਮ ਕੰਮ ਕਰ ਸਕਦੇ ਹੋ ਤਾਂ ਇਹ ਪੋਜੀਸ਼ਨ ਤੁਹਾਨੂੰ ਮਿਲ ਸਕਦੀ ਆ ਬਹੁਤ ਸਾਰੀਆਂ ਤੁਹਾਨੂੰ ਆਫਰਸ ਦਿੰਦੇ ਨੇ ਜਿੱਦਾਂ ਆਫਿਸ ਦੇ ਵਿੱਚ ਸਪੇਸ ਮਿਲ ਜੂ ਤੁਹਾਨੂੰ ਕਲਾਇੰਟਸ ਨਾਲ ਮੀਟਿੰਗਾਂ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਕਿਉਂਕਿ ਟੌਪ ਪਰਫਾਰਮਿੰਗ ਏਜੰਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਕੰਮ ਕਰਦਾ ਤੁਹਾਨੂੰ ਮੌਕਾ ਮਿਲਦਾ ਆ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-892-2385 ਦੇ ਉੱਤੇ ਜਾਂ 942 ਸੈਂਟ ਮੈਡੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਤੇ ਇਸ਼ਕਾਂ ਦੇ ਲੇਖੇ ਵੀ ਜ਼ਰੂਰ ਲਾਵਾਂਗੇ ਸੁੱਖ ਜੀ ਉਸ ਤੋਂ ਪਹਿਲਾਂ ਕਾਲਰ ਜ਼ਰੂਰ ਆਲਗੇ ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
9: ਸਤਿ ਸ਼੍ਰੀ ਅਕਾਲ ਕਵੀ ਭਾਈ
8: ਸਤਿ ਸ਼੍ਰੀ ਅਕਾਲ ਜੀ
9: ਕੀ ਹਾਲ ਚਾਲ ਹੈ
8: ਚੜ੍ਹਦੀ ਕਲਾ ਜੀ
9: ਮੈਂ ਗਾਣਾ ਹੀ ਲਾ ਦੋ
8: ਹਾਂਜੀ ਕਿਹੜਾ ਗਾਣਾ ਸੁਣਨਾ ਜੀ
9: ਅਮਰਿੰਦਰ ਗਿੱਲ ਦਾ ਦਿਲਦਾਰੀਆਂ
8: ਬੜਾ ਸਮਝ ਆਇਆ, ਤੈਨੂੰ ਸਮਝ ਨਾ ਆਇਆ।
9: ਹਾਂਜੀ
8: ਕਿਆ ਬਾਤ ਹੈ ਜੀ, ਜ਼ਰੂਰ ਲਾਵਾਂਗੇ ਜੀ।
9: ਹਾਂਜੀ ਬਈ ਵਧੀਆ ਪ੍ਰੋਗਰਾਮ ਤੇਰਾ ਚੱਲਦਾ ਅੱਜ ਵੀ।
8: ਧੰਨਵਾਦ ਜੀ, ਧੰਨਵਾਦ ਵੀ। ਚਲੋ ਫਿਰ ਇੰਜੋਏ ਕਰਦੇ ਹਾਂ ਆਪਾਂ।
9: ਥੈਂਕ ਯੂ ਬਾਈ।
8: ਓਕੇ ਜੀ, ਓਕੇ ਓਕੇ ਜੀ। ਨੈਕਸਟ ਕਾਲਰ ਐਲ ਕੇ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
10: ਗੈਵੀ ਬਾਈ ਜੀ, ਆਪ ਜੀ ਨੂੰ ਗੁਰਮੁਖ ਸਿੰਘ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
10: ਚੜ੍ਹਦੀ ਕਲਾ ਜੀ, ਵਾਹਿਗੁਰੂ ਦੀ ਕਿਰਪਾ। ਤੁਹਾਡੇ ਕੀ ਹਾਲ ਹੈ?
8: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
10: ਸ਼ੁਕਰ ਹੈ ਪਰਮਾਤਮਾ ਦਾ। ਤੁਹਾਡੀ ਮੈਂ ਟੀ ਸ਼ਰਟ ਦੇਖ ਰਿਹਾ, ਪਰ ਮੁੰਡੇ ਉਹ ਪੂਰਾ ਪੜ੍ਹ ਨਹੀਂ ਹੋ ਰਿਹਾ, ਕੀ ਲਿਖਿਆ ਜੀ ਮਾਰੇ?
8: ਇਹ ਲਿਖਿਆ ਨਵਾਂ ਮੁੰਡਾ।
10: ਮੋਬਾਈਲ ਫੋਨ ਹੈਗਾ, ਕਿਉਂਕਿ ਮੈਂ ਤਾਂ 24 ਘੰਟੇ ਘਰ ਰਹਿੰਦਾ, ਮੈਨੂੰ ਤਾਂ ਮੋਬਾਈਲ ਫੋਨ ਦੀ ਲੋੜ ਨੀ ਪੈਂਦੀ।
8: ਹਾਂਜੀ,
10: ਤੇ ਮੈਂ ਤਾਂ ਫਿਰ ਮੇਰੇ ਕੋਲ ਨੀ ਹੈਗਾ, ਇਹਨਾਂ ਕੋਲ ਹੈਗਾ।
8: ਹਾਂਜੀ,
10: ਮੈਨੂੰ ਐਵਰੀ ਡੇ ਆਪਣਾ ਟਿਕਟੋਕ ਤੇ ਲਾ ਦਿੰਦੇ ਹੁੰਦੇ ਆ।
8: ਅਰੇ ਵਾਹ ਜੀ ਵਾਹ,
10: ਤੇ ਆਪਣਾ ਫਿਰ ਦੇਖ ਲਈਦਾ ਜੀ।
8: ਬਿਲਕੁਲ ਜੀ ਬਿਲਕੁਲ, ਕੋਈ ਨੀ ਜੀ, ਬਹੁਤ ਜਲਦ ਆਪਾਂ ਕਿਸੇ ਦਿਨ ਮਿਲਦੇ ਆ, ਟਾਈਮ ਦਾ ਸੈੱਟ ਕਰਕੇ। ਤੁਸੀਂ ਚਾਹ ਬਣਾ ਕੇ ਰੱਖਿਓ ਜੀ ਬਸ।
10: ਪਹਿਲਾਂ ਜੀ ਆਪਾਂ ਚਾਹ ਪਕੌੜੇ ਸਭ ਕੁਝ ਕਰਾਂਗੇ।
8: ਅਰੇ ਕਿਆ ਬਾਤ ਹੈ ਜੀ, ਬਸ
10: ਸਾਨੂੰ ਦੱਸ ਦਿਓ ਕਿ ਕਿਹੜੇ ਦਿਨ ਆਣਾ, ਇੱਕ ਦਿਨ ਪਹਿਲੇ ਦੱਸ ਦਿਓ।
8: ਓਕੇ ਜੀ, ਜਰੂਰ ਜੀ, ਜਰੂਰ ਜੀ।
10: ਤੇ ਲਓ ਜੀ, ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿਆਂ।
8: ਓਕੇ ਜੀ, ਜਰੂਰ ਸੁਣਾਓ ਜੀ।
10: ਤੋਂ ਪਹਿਲੇ ਆਪਣੇ ਜਤਿੰਦਰ ਭਾਈ ਸਾਹਿਬ ਆਏ ਸੀ, ਉਹ ਤਾਂ 4 ਚੰਨ ਆ ਗਏ।
8: ਮੈਂ ਕਹਿੰਦਾ ਮੇਲਾ ਲੁੱਟ ਕੇ ਲੈ ਗਏ।
10: ਹਾਂ ਜੀ ਹਾਂ ਜੀ, ਮੈਂ ਵੀ ਕੋਸ਼ਿਸ਼ ਕਰਦਾ ਦੋ ਲਾਈਨਾਂ ਸੁਣਾ ਕੇ, ਦੋ ਚਲੋ 3-4 ਹੀ ਲਾ ਲੈਣਾ ਜੀ।
8: ਹਾਂਜੀ ਹਾਂਜੀ,
10: ਲਓ ਜੀ।
8: ਹਾਂਜੀ,
10: ਖੁਸ਼ੀ ਹੀ ਇੱਕ ਐਸਾ ਖਜ਼ਾਨਾ ਹੈ।
8: ਖੁਸ਼ੀ ਇੱਕ ਐਸਾ ਖਜ਼ਾਨਾ ਹੈ, ਕਿਆ ਬਾਤ ਹੈ।
10: ਖੁਸ਼ੀ ਹੀ ਇੱਕ ਐਸਾ ਖਜ਼ਾਨਾ ਹੈ ਜੋ ਜਿਤਨਾ ਬਾਂਟੋ
8: ਹਾਂਜੀ
10: ਉਤਨਾ ਬੜਤਾ ਜਾਤਾ ਹੈ।
8: ਕਿਆ ਬਾਤ ਹੈ,
10: ਥੈਂਕ ਯੂ ਸਰ,
8: ਧੰਨਵਾਦ।
10: ਸਰ ਮੇਰੀ ਇੱਕ ਫਰਮਾਇਸ਼ ਹੈ ਗਾਣੇ ਦੀ।
8: ਹਾਂਜੀ,
10: ਅਮਿਤਾਬ ਬੱਚਨ ਦੀ ਫਿਲਮ ਸੀ।
8: ਹਾਂਜੀ, ਲੰਬੂ ਦੀ।
10: ਹਾਂ ਲੰਬੂ ਦੀ।
8: ਹਾਂਜੀ
10: ਲੰਬੂ ਜੀ, ਲੰਬੂ ਜੀ।
8: ਹਾਂਜੀ,
10: ਉਹ ਵੀ ਗਾਣਾ ਸੀਗਾ ਇੱਕ।
8: ਹਾਂਜੀ,
10: ਇਹ ਸੀ ਲਵਾਰਿਸ ਫਿਲਮ।
8: ਹਾਂਜੀ,
10: ਤੇ ਗਾਣੇ ਤੇ ਬੋਲਿਆ ਕਿ ਆਪਣੀ ਤੋਂ ਐਸੇ ਵੈਸੇ ਕੱਟ ਜਾਏਗੀ,
8: ਆਪ ਕਿਆ ਕਿਆ ਹੋ ਗਿਆ ਜਨਾਬੇ ਵਾਲੀ। ਓਏ ਹੋਏ ਹੋਏ ਹੋਏ,
10: ਹੈ ਤਾਂ ਗਾਣਾ 8-9 ਮਿੰਟ ਦਾ, ਤੁਸੀਂ 1 ਮਿੰਟ ਦਾ ਸੁਣਾ ਦਿਓ ਬਾਜੀ।
8: ਠੀਕ ਹੈ ਜੀ,
10: ਓਕੇ ਸਰ, ਥੈਂਕ ਯੂ, ਗੋਡ ਬਲੈਸ ਐਂਡ ਗੁੱਡ ਡੇ।
8: ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ ਦਿਨ ਰਹੇ ਜੀ।
10: ਓਕੇ ਸਰ, ਥੈਂਕ ਯੂ।
8: ਓਕੇ ਜੀ, ਧੰਨਵਾਦ ਜੀ, ਧੰਨਵਾਦ ਜੀ। ਨੈਕਸਟ ਕਾਲਰ ਲੈ ਲਈਏ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ, ਪਿੱਛੇ ਰੇਡੀਓ ਦੀ ਵੋਲੀਅਮ ਘੱਟ ਕਰ ਦਿਓ ਜੀ। ਸਾਨੂੰ ਦੁਬਾਰਾ ਸਾਨੂੰ ਕਾਲ ਕਰ ਲਿਓ, 200-400-700 ਅਸੀਂ ਕਿਹਾ ਸੀਗਾ ਸੀ, ਅਤੇ ਜਦੋਂ ਵੀ ਕਾਲ ਕਰਦੇ ਨੇ ਇੱਕ ਰਿਕੁਐਸਟ ਆ, ਬਸ ਪਿੱਛੇ ਦੀ ਵੋਲੀਅਮ ਥੋੜ੍ਹੀ ਜਿਹੀ ਘੱਟ ਕਰ ਦਿਆ ਕਰੋ, ਤਾਂ ਕਿ ਆਪਾਂ ਆਪਸ ਵਿੱਚ ਵਾਰਤਾਲਾਪ ਪ੍ਰੋਪਰ ਕਰ ਸਕੀਏ। ਅਤੇ ਨਵਾਂ ਮੁੰਡਾ ਜਿਹਾ ਕਿਹਾ ਸੀ, ਮੈਨੂੰ ਯਾਦ ਆ ਗਈ ਇੱਕ ਗੱਲ, ਸਾਡੇ ਸਕੂਲ 'ਚ ਨਾ ਇੱਕ ਕੁੜੀ ਦਿੱਲੀ ਤੋਂ ਆ ਗਈ, ਅਤੇ ਉਹਦਾ ਨਾਂ ਬੜਾ ਔਖਾ ਜਿਹਾ ਸੀਗਾ, ਅਤੇ ਹੁਣ ਤਾਂ ਚਲੋ ਕੀ ਲੈਣਾ, ਅਤੇ ਉਹਨੂੰ ਅਸੀਂ ਫਿਰ ਨਵੀਂ ਕੁੜੀ ਕਹਿਣ ਲੱਗ ਪਏ। ਕੋਈ ਵੀ ਗੱਲਬਾਤ ਹੋਣੀ, ਉਹ ਬਈ ਉਹ ਨਵੀਂ ਕੁੜੀ ਨੇ ਐਂ ਕੀਤਾ ਜੀ, ਨਵੀਂ ਕੁੜੀ ਨੇ ਉਹ ਕੀਤਾ, ਅਤੇ ਉਹਨੂੰ ਨਵੀਂ ਕੁੜੀ ਕਹਿਣ ਲੱਗ ਪਏ ਸਾਰੇ ਜਣੇ, ਅਤੇ ਉਹ ਗੱਲ ਚੇਤੇ ਆ ਗਈ ਕਿ ਨਵਾਂ ਮੁੰਡਾ ਚੇਤੇ ਕਰਾ ਦਾ ਤੁਸੀਂ ਨਵੀਂ ਕੁੜੀ ਤੋਂ। ਤਾਂ ਗੱਲਾਂ ਬਾਤਾਂ ਹੋਰ ਵੀ ਨੇ, ਪਰ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
11: ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਜੀ, ਕੰਡੇ ਵਾਲੀ ਚਾਹ ਪਿਆ ਦੋ ਅੱਜ ਦੁਪਹਿਰੇ 2 ਵਜੇ, ਮੈਂ ਕਹਿੰਦਾ ਕਿਆ ਬਾਤ, 4 ਚੰਨ ਲੱਗ ਜਾਣਾ।
11: ਤੈਨੂੰ ਦਿਲ ਦੀ ਚਾਹ ਹੈ ਦੱਸੀ,
8: ਆਏ ਹਾਏ
11: ਤੇਰੇ ਲਈ ਬਣਾ ਚਾਹ ਹੈ ਰੱਖੀ, ਕਾਤੋ ਚਾਹ ਪੀ ਬਣੇ ਆਉਣਾ ਰਾਹ ਤੇਰਾ ਸੀ ਜਾਂਦੇ ਤੱਕੀ,
8: ਆਏ ਹਾਏ ਹਾਏ ਕਿਆ ਬਾਤ ਹੈ। ਮੇਲਾ ਲੁੱਟ ਕੇ ਲੈ ਜਾਂਦੇ ਤੁਸੀਂ ਏਦਾਂ ਹੀ ਗੱਲਾਂ ਕਰ ਕਰਕੇ।
11: ਹੋਰ ਦੱਸੋ ਬਾਈ ਜੀ, ਕੋਈ ਅੱਜ ਮਾਹੌਲ, ਸੋਰੀ ਮੈਂ ਜੁਆਇਨ ਹੁਣੀ ਕੀਤਾ, ਲੇਟ ਸੀ ਮੈਂ, ਅੱਜ ਕਿਤੇ ਬਿਜ਼ੀ ਸੀ ਜੋਬ ਤੇ।
8: ਹਾਂਜੀ,
11: ਤੇ ਮਾਹੌਲ ਕਿਹੋ ਜਿਹਾ ਚੱਲ ਰਿਹਾ, ਗਮਹੀਨ ਚੱਲ ਰਿਹਾ ਕਿ ਚੱਕਮਾ ਚੱਲ ਰਿਹਾ?
8: ਗਮਹੀਨ ਚੱਲ ਰਿਹਾ, ਮੈਂ ਕਹਿੰਦਾ ਦਰਦ ਭਰੇ ਨੇ, ਕੋਈ ਮੇਰੇ ਵਾਂਗੂ ਦਿਲ ਤੜਾ ਕੇ ਬੈਠੇ ਨੇ, ਤੇ ਕੋਈ ਤੜਾਉਣ ਨੂੰ ਰਾਜੀ ਨੇ, ਤੇ ਕਈਆਂ ਦੇ ਆਲਰੇਡੀ ਟੁੱਟੇ ਹੋਏ ਨੇ, ਤੇ ਕਈ ਕਹਿੰਦੇ ਹੁੰਦੇ ਆ ਰੱਜ ਕੇ ਜਲੀਲ ਕੀਤਾ ਤੇ ਮਾਸਾ ਫੀਲ ਨੇ ਕੀਤਾ, ਉਹ ਸਭ ਬਣਿਆ ਪਿਆ, ਜਿਹੜਾ ਵੀ ਆਉਂਦਾ ਸ਼ਾਇਰੀ ਜੀ ਲਾ ਕੇ ਤਵਾਜਾ ਲਾ ਕੇ ਮੇਰੇ ਤੇ ਚਲਾ ਜਾਂਦਾ ਯਾਰ।

0: ਹੈਡੀ ਗਾਇਆ ਜੀ।
1: ਅੱਛਾ ਜੀ,
0: ਇਹ ਚਾਰ ਪੰਜ ਧਨਾਂਤਰ ਜਿਹੜੇ ਹੋਏ ਆ
1: ਤਗੜੇ ਤਗੜੇ ਦਿਲ ਤੜਾ ਕੇ ਬੈਕ ਟੂ ਬੈਕ ਸਾਈਡ ਹੀ ਲਾਏ
0: ਇਹਨਾਂ ਨੇ, ਆਹੀ ਦੱਬਿਆ ਸਾਬਰਕੋਟੀ ਸਾਹਿਬ ਹੋ ਗਏ, ਸਰਦੂਲ ਭਾਜੀ, ਹੰਸ ਰਾਜ ਹੰਸ, ਚੱਕਵੇਂ ਘੱਟ ਗਏ ਇਹਨਾਂ ਨੇ, ਲੋਕ ਹੀ ਰੁਆਏ ਇਹਨਾਂ ਨੇ, ਕਲੀਅਰ ਕੰਠ ਹੋ ਗਿਆ।
1: ਠੀਕ ਹੈ ਜੀ, ਚਲੋ ਫਿਰ ਇੰਜੋਏ ਕਰਗੇ ਫਿਰ ਆਪਾਂ।
0: ਜਦੋਂ ਜੀ ਤਾਈ ਤਾਈ ਟੁੱਟਦੀ ਸੀ ਤੁਹਾਡੇ ਕਰਕੇ ਬੰਦਰਾ ਬੀਪੀ ਲੋ ਕਰ ਦਿੰਦੇ ਗਾਣੇ ਹੁੰਦੇ,
1: ਇਹ ਤਾਂ ਗੱਲ ਹੈਗੀ, ਇਹ ਤਾਂ ਹੁਣ ਵੀ ਹੋ ਜਾਂਦੇ ਆ ਤੇ।
0: ਤੁਸੀਂ
1: ਮੂਸੇੜਾ ਸੁਣਿਆ ਕਰੋ, ਤੁਸੀਂ ਆਪਾਂ ਸੁਣਦੇ ਹੀ ਨੀ, ਆਪਾਂ ਪਰਵਾਹ
0: ਹੀ ਨਹੀਂ ਕਰੀ।
1: ਹਾਂ ਬਸ ਬਸ, ਮੈਂ ਤਾਂ ਅੱਜ ਪ੍ਰੋਗਰਾਮ ਚ ਵੀ ਲਾਸਟ ਤੇ ਰੱਖੇ ਹੋਏ ਨੇ, ਦੋ ਤਿੰਨ ਐਟਮ ਬੰਬ ਚਲਾਵਾਂਗੇ ਆਪਾਂ।
0: ਸਾਨੂੰ ਸੁਣਾਓ ਸੈਡ ਸੌਂਗ ਜਿਹਾ,
1: ਇਹ ਜ਼ਰੂਰ ਸੁਣਾਉਂਦੇ ਹਾਂ ਜੀ। ਮੈਂ ਕਹਿੰਦਾ ਤੁਸੀਂ ਕਾਲ ਕੱਟੀ ਤੇ ਨਾਲ ਦੇ ਨਾਲ ਪਲੇ ਹੋ ਜਾਣਾ। ਓਕੇ ਜੀ, ਧੰਨਵਾਦ ਜੀ। ਲਓ ਜੀ, ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆ ਚੁੱਕੀਆਂ ਤੇ ਨਾਲ ਦੀ ਨਾਲ ਦੱਸ ਦਈਏ ਰਾਇਲ ਫਰਨੀਚਰ ਤੇ ਹਰ ਇੱਕ ਤਰ੍ਹਾਂ ਦਾ ਫਰਨੀਚਰ ਬਹੁਤ ਘੱਟ ਪ੍ਰਾਈਸ ਤੇ ਲੱਗਾ ਹੋਇਆ, ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਫਾਈਨੈਂਸ ਵੀ ਕਰਕੇ ਦਿੰਦੇ ਆ, 6 ਮੰਥ ਤੋਂ ਲੈ ਕੇ 2 ਸਾਲ ਦੀ, 7 ਦਿਨ ਓਪਨ ਨੇ ਜੀ, 16-10 ਸੈਂਟ ਜੇਮਸ ਸਟਰੀਟ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਰਾਇਲ ਫਰਨੀਚਰ ਤੇ ਵਿਜ਼ਿਟ ਕਰੋ। ਸੁਪਿੰਦਰ ਬੋਪਾਰਾ ਇਹਨਾਂ ਸੰਪਰਕ ਕਰ ਲਓ 204-990-9090 ਦੇ ਉੱਤੇ, ਗੁਰਦੀਸ਼ ਬੋਪਾਰਾ ਇਹਨਾਂ ਸੰਪਰਕ ਕਰ ਸਕਦੇ ਹੋ 204-599-3611 ਦੇ ਉੱਤੇ, ਦਰਸ਼ਨ ਆਟੋ ਵਾਲੇ ਨਾਲ ਸੰਪਰਕ ਕਰ ਲਓ, ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਤੁਸੀਂ ਰਿਪੇਅਰ ਕਰਾਉਣੀ ਆ, ਸਰਵਿਸ ਕਰਾਉਣੀ ਆ, 352 ਪਾਪੂਲਰ ਵੈਨਿਊ ਤੇ ਸੰਪਰਕ ਕਰ ਸਕਦੇ ਹੋ, ਦਰਸ਼ਨ ਗਿੱਲ ਜੀ ਦੇ ਨਾਲ 204-416-0030 ਤੇ ਸੰਪਰਕ ਕਰ ਸਕਦੇ ਹੋ। ਸੁੱਖ ਧਾਲੀਵਾਲ ਜੀ ਆਪਣੇ ਨਾਲ ਜੁੜ ਚੁੱਕੇ ਨੇ, ਕੀ ਹਾਲ ਚਾਲ ਨੇ ਬਾਈ ਤੁਹਾਡੇ? ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ, ਤੁਹਾਨੂੰ ਮੇਲ ਫੀਮੇਲ ਡਾਕਟਰ ਮਿਲ ਜਾਣਗੇ, ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਵਾਕਿੰਗ ਵੀ ਤੁਸੀਂ ਜਾ ਸਕਦੇ ਹੋ, ਅਪੋਇੰਟਮੈਂਟ ਬੁੱਕ ਕਰਾ ਸਕਦੇ ਹੋ। ਜਿਹੜਾ ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰ ਦੀ ਮੈਡੀਸਨ ਦੇ ਉੱਤੇ, ਤੇ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਮੈਡੀਸਨ ਦੀ ਕਰਦੇ ਨੇ, 17-83 ਪ੍ਰੈਸ ਰੋਡ ਯੂਨਿਟੀ ਤੇ ਸੰਪਰਕ ਕਰ ਸਕਦੇ ਹੋ, 204-417-0028 ਤੇ ਸੰਪਰਕ ਕਰ ਸਕਦੇ ਹੋ। ਤੇ ਦਿਲ ਕਹਿੰਦੇ ਟੁੱਟੇ ਚਾਹੇ ਨਹੀਂ ਟੁੱਟੇ, ਬਸ ਆਪਾਂ ਮਿਊਜ਼ਿਕ ਇੰਜੋਏ ਕਰਨਾ, ਆਪਾਂ ਜਿਹੜਾ ਮਿਊਜ਼ਿਕ ਦੇ ਵਿੱਚ ਲਿਰਿਕਸ ਨੇ ਜੋ ਲਿਖਿਆ ਹੋਇਆ, ਜਜ਼ਬਾਤ ਲਿਖੇ ਹੋਏ ਨੇ, ਉਹ ਆਪਾਂ ਫੀਲ ਕਰਨੇ ਆ, ਦਿਲ 'ਤੇ ਨਹੀਂ ਲਾਉਣਾ, ਇੰਜੋਏ ਕਰਦੇ ਰਹੋ ਰੇਡੀਓ ਧਮਾਲ।

0: curry, butter chicken na khade te ki khada. 7 days a week, 11 a.m. to 10:30 p.m. 55 Waterford Green Common. Dine in ya take out le call karo 204-777-3300.
1: ट्रैवल दा प्लान है, वीजा दी टेंशन है या इंश्योरेंस दी लोड है, ता फिर याद रखो मान इंटरनेशनल ट्रैवल, वीजा असिस्टेंस, अमेजिंग वेकेशन पैकेजेस, डोमेस्टिक ते इंटरनेशनल फ्लाइट टिकट्स, ओ भी ग्रेट डील्स नाल ते हर तरह दे इंश्योरेंस कॉम्पिटिटिव रेट्स नाल, सत कन्वीनियंट ऑफिसेज लोकेशंस ते 24/7 सर्विस, हजारां लोकां दा भरोसा, फास्ट रिलायबल ते फ्रेंडली सर्विस, आज ही कॉल करो 204-202-0104. याद रखो मान इंटरनेशनल ट्रैवल, योर ट्रस्ट travel partner. We are open 24/7 to serve you.
2: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ? ਬਿਲਕੁਲ ਨਹੀਂ, ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ। 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮਮੇਡ ਸਵੀਟਸ ਹਮੇਸ਼ਾ ਫਰੈਸ਼। ਇੰਨਾ ਹੀ ਨਹੀਂ, ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ। ਕੁਲਚੇ, ਛੋਲੇ, ਛੋਲੇ ਭਟੂਰੇ, ਗੋਲ ਗੱਪੇ, ਦਹੀਂ ਭੱਲੇ, ਸਟਫ ਕੁਲਚਾ, ਨਿਊਟਰੀ ਕੁਲਚਾ, ਨੂਡਲ ਬਰਗਰ, ਗੋਭੀ ਪਕੌੜਾ, ਸਮੋਸਾ, ਟਿੱਕੀ, ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ। ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ। ਸਵਾਜੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
3: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
4: ਬਿਲਕੁਲ ਜੀ, ਬਿਲਕੁਲ ਜੀ, ਰੇਡੀਓ ਧਮਾਲ ਤੇ ਧਮਾਲਾਂ ਪੈਂਦੀਆਂ ਰਹਿਣਗੀਆਂ। ਤੇ ਥੋੜਾ ਜਿਹਾ ਇੱਥੇ ਸਾਡੇ ਸਰਵਰ 'ਚ ਕੋਈ ਪ੍ਰੋਬਲਮ ਜੀ ਹੋ ਗਈ ਆ, ਤੇ ਦੇਖਦਾ ਇਹਨੂੰ ਫਿਕਸ ਜਾਂ ਕਰਦਾ, ਜਲਦੀ ਜਲਦੀ ਇਹ ਫਿਕਸ ਹੋ ਜੇ। ਤੇ ਉਸ ਤੋਂ ਪਹਿਲਾਂ ਆਪਾਂ ਇੰਜੋਏ ਕਰਦੇ ਹਾਂ ਨਾਲ ਦੀ ਨਾਲ, ਇਸ ਹਮਰੀ ਤੋਂ ਐਸੀ ਜੈਸੀ ਕੱਟ ਜਾਏਗੀ, ਆਪ ਕਿਆ ਕਿਆ ਹੋਊਗਾ ਜਨਾਬੇ ਅਲੀ।

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਇਸ ਤੋਂ ਬਾਅਦ ਬੈਕ ਟੂ ਬੈਕ ਜਾਰੀ ਰਹੂਗਾ। ਤੇ ਦੱਸ ਦਈਏ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਬੈਸਟ ਵੈਕੇਸ਼ਨ ਪੈਕੇਜ ਲੱਭ ਰਹੇ ਹੋ ਜਾਂ ਚੀਫ ਜਿਹੜੀਆਂ ਫਲਾਈਟ ਟਿਕਟ ਲੱਭ ਰਹੇ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਜੋ ਤੁਸੀਂ ਮਾਰਕੀਟ ਦੇ ਵਿੱਚ ਪ੍ਰਾਈਸ ਦੇਖ ਰਹੇ ਹੋ, ਜੋ ਆਨਲਾਈਨ ਪ੍ਰਾਈਸ ਦੇਖ ਰਹੇ ਹੋ, ਉਸ ਤੋਂ ਵੀ ਜੇ ਤੁਸੀਂ ਸਸਤੀਆਂ ਟਿਕਟਾਂ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ। ਬਿਲਕੁਲ ਜੀ, ਹਰ ਤਰ੍ਹਾਂ ਦੀ ਇਨਸ਼ੋਰੈਂਸ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲ ਜੂਗੀ। ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਅੱਜ ਹੀ ਸੰਪਰਕ ਕਰੋ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ। 204-202-0104 'ਤੇ ਸੰਪਰਕ ਕਰ ਸਕਦੇ ਹੋ। 24 ਘੰਟੇ ਜਿਹੜੀ ਕਾਲ ਤੁਸੀਂ ਕਰ ਸਕਦੇ ਹੋ, 24 ਘੰਟੇ ਕਾਲਸ ਲਾਈਨਸ ਖੁੱਲੀਆਂ ਨੇ। ਅਤੇ ਜੇ ਤੁਸੀਂ ਸਸਤੀਆਂ ਟਿਕਟਾਂ ਦੇਖਣਾ ਚਾਹੁੰਦੇ ਹੋ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਚੱਲਦੇ ਮਾਰਕੀਟ ਦੇ ਵਿੱਚ ਪ੍ਰਾਈਸ ਤੋਂ ਵੀ ਸਸਤੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ। ਸੋ ਅੱਜ ਹੀ ਸੰਪਰਕ ਕਰੋ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ। ਅਤੇ ਟੇਲੋ ਲਾਈਟਿੰਗ ਨਾਲ ਸੰਪਰਕ ਕਰ ਲਓ, ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਲਾਈਟਿੰਗ ਸਟੋਰ ਆ ਜੀ। 3 ਲੋਕੇਸ਼ਨ ਦੀਆਂ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਦੇ ਵਿੱਚ। ਅਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਬ੍ਰਾਂਡਡ ਲਾਈਟ ਹੋਲਸੇਲ ਪ੍ਰਾਈਸ ਉਹ ਵੀ ਵਾਰੰਟੀ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਟੇਲੋ ਲਾਈਟਿੰਗ ਦੇ ਨਾਲ। 955 ਸੈਂਟ ਜੇਮਸ ਸਟਰੀਟ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਾਂ 204-919-5540 'ਤੇ ਸੰਪਰਕ ਕਰ ਸਕਦੇ ਹੋ।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ, ਕਾਲਰ ਆਪਣੇ ਜੁੜ ਚੁੱਕੇ ਨੇ। ਹਾਂਜੀ, ਤੁਸੀਂ ਆਉਣੇ ਰਹੋ ਜੀ।
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਆ?
0: ਵਧੀਆ ਵਧੀਆ, ਚੜ੍ਹਦੀ ਕਲਾ ਜੀ।
1: ਠੀਕ ਠਾਕ, ਮਨਦੀਪ ਭਾਈ ਚਲੇ ਗਏ?
0: ਹਾਂਜੀ ਹਾਂਜੀ
1: ਹਾਂਜੀ, ਮੈਂ ਚਰਨਜੀਤ ਸਿੰਘ ਬੋਲ ਰਿਹਾ ਜੀ, ਤੇ ਅੱਜ ਮੇਰੀ ਵਾਈਫ ਦਾ ਹੈਪੀ ਬਰਥਡੇ ਆ।
0: ਅਰੇ ਕਿਆ ਬਾਤ ਹੈ ਜੀ, ਹੈਪੀ ਬਰਥਡੇ ਟੂ ਯੂ ਜੀ।
1: ਮੈਂ ਉਹਨਾਂ ਨੂੰ, ਉਹ ਤੁਹਾਡੇ ਰੇਡੀਓ ਦੀ ਬਹੁਤ ਬਹੁਤ ਜ਼ਿਆਦਾ ਦੀਵਾਨੀ ਆ, ਹੁਣ ਇਸ ਮੌਕੇ ਨੂੰ ਛੁੱਟੀ ਹੁੰਦੀ ਆ, ਹਨਾ?
0: ਅੱਛਾ ਜੀ।
1: ਤੇ ਬਸ ਹੁਣੇ ਵੀ ਗੱਡੀ 'ਚ ਬੈਠਣ ਸਾਰ ਪਹਿਲਾਂ ਰੇਡੀਓ ਲਾਉਣਾ, ਫਿਰ ਘਰ ਜਾ ਕੇ ਦੱਸੂਗੀ ਵੀ ਅੱਜ ਆਹ ਟੌਪ ਚੱਲਦਾ ਸੀ, ਜਾਂ ਟੌਪ ਚੱਲਦਾ ਸੀ, ਸਾਡੇ ਨਾਲ ਗੱਲ ਕਰ ਲਓ, ਹਨਾ? ਇਸ ਮੌਕੇ ਮੈਂ ਕਹੂੰਗਾ ਮੈਨੂੰ ਫੋਨ ਨਹੀਂ ਕਰਦੇ, ਕਹਿੰਦੇ ਨਹੀਂ ਮੈਂ ਵਿਆਹ ਜਿਹੜਾ ਘੰਟਾ ਮੈਂ ਰੇਡੀਓ ਸੁਣਦਾ ਹੁੰਦਾ।
0: ਅਰੇ ਵਾਹ ਜੀ ਵਾਹ, ਕੀ ਬਾਤ
1: ਹੈ, ਉਹ ਇੰਨਾ ਮਤਲਬ ਤੁਹਾਡੇ ਰੇਡੀਓ ਨੂੰ ਇੰਨਾ ਪਿਆਰ ਕਰਦੀ ਹੈ, ਹਨਾ?
0: ਹਾਂਜੀ, ਤੇ ਹੁਣ ਸੁਣ ਰਹੇ ਹੋਣਗੇ ਤੁਹਾਡੀ ਆਵਾਜ਼।
1: ਹਾਂਜੀ ਹਾਂ ਹਾਂ, ਮੈਂ ਫੋਨ ਕੀਤਾ ਸੀ, ਹੁਣ ਮੈਂ ਫੋਨ ਕੀਤਾ ਸੀ, ਮੈਨੂੰ ਕਹਿੰਦੇ ਨਹੀਂ, ਕਹਿੰਦੇ ਮੈਂ ਰੇਡੀਓ ਲਾਉਣਾ, ਕਹਿੰਦੀ।
0: ਅੱਛਾ ਜੀ, ਕਿਆ ਬਾਤ,
1: ਬਹੁਤ ਪਿਆਰ ਕਰਦੀ, ਹਰ ਰੋਜ਼ ਮਤਲਬ 2 ਵਜੇ ਤੋਂ ਲੈ ਕੇ 3 ਵਜੇ ਤੱਕ ਫਿਰ ਉਹਨੇ ਰੇਡੀਓ ਸੁਣਨੇ ਸੁਣਨਾ।
0: ਵਾਹਿਗੁਰੂ ਵਾਹਿਗੁਰੂ, ਕਿਆ ਬਾਤ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਇੰਨਾ ਜ਼ਿਆਦਾ ਪਿਆਰ ਦਿੰਦੇ ਤੁਸੀਂ। ਕਿਹੜਾ ਸੌਂਗ ਡੈਡੀਕੇਟ ਕਰਨਾ ਫਿਰ, ਦਲਜੀਤ ਵਾਲਾ?
1: ਜਿਹੜਾ ਬਸ ਬਹੁਤ ਵਧੀਆ ਮੀਆਂ ਬੀਬੀ ਦਾ ਕੋਈ ਸੋਹਣਾ ਜਿਹਾ ਸੌਂਗ ਲਾ ਦਿਓ ਬਸ ਮੇਰੇ ਵੱਲੋਂ।
0: ਹੈਪੀ ਬਰਥਡੇ ਵਾਲਾ ਜਿਹੜਾ ਦਲਜੀਤ ਦਾ, ਮੇਰੇ ਹਿਸਾਬ ਨਾਲ ਉਹ।
1: ਹਾਂਜੀ ਹਾਂਜੀ, ਉਹ ਲਾ ਦਿਓ ਪਲੀਜ਼, ਜ਼ਰੂਰ ਲਾ ਦਿਓ।
0: ਲਓ ਜੀ, ਅੱਜ ਤੁਸੀਂ ਕਾਲ ਕੱਟੀ ਤੇ ਗਾਣਾ ਲੱਗ ਗਿਆ ਜੀ। ਲਓ ਜੀ,
1: ਠੀਕ ਹੈ, ਓਕੇ, ਥੈਂਕ ਯੂ।
0: ਬਿਲਕੁਲ ਜੀ, ਧੰਨਵਾਦ ਜੀ। ਲਓ ਜੀ, ਫਿਰ ਬਰਥਡੇ ਆ ਜੀ, ਅਤੇ ਬਰਥਡੇ ਗਰਲ ਨੂੰ ਸਾਡੇ ਵੱਲੋਂ ਹੈਪੀ ਬਰਥਡੇ ਆ ਜੀ, ਅਤੇ ਤੁਸੀਂ ਬਹੁਤ ਸ਼ਿੱਦਤ ਨਾਲ ਸਾਨੂੰ ਸੁਣਦੇ ਹੋ, ਅਤੇ ਬਹੁਤ ਸਾਡਾ ਪਿਆਰ ਆ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ, ਅਤੇ ਹਮੇਸ਼ਾ ਤੁਸੀਂ ਹੱਸਦੇ ਖੇਡਦੇ ਰਹੋ, ਅਤੇ ਹਰ ਸਾਲ ਤੁਹਾਡਾ ਬਰਥਡੇ ਦੇ ਖੁਸ਼ੀਆਂ ਦੇ ਨਾਲ ਤੁਹਾਡਾ ਪਾਰਟਨਰ ਤੁਹਾਨੂੰ ਮਨਾਉਂਦਾ ਰਹੇ। ਦੇਖੋ ਕਿੰਨੇ ਸੋਹਣੇ ਪਾਰਟਨਰ ਨੇ, ਕਿੰਨੇ ਕਿਸਮਤ ਵਾਲੇ ਤੁਹਾਨੂੰ ਇੰਨਾ ਸੋਹਣਾ ਪਾਰਟਨਰ ਮਿਲਿਆ, ਜਿਹੜਾ ਤੁਹਾਨੂੰ ਬਰਥਡੇ ਵਿਸ਼ ਕਰਨ ਦੇ ਲਈ ਇੱਕ ਵਧੀਆ ਉਹਨਾਂ ਨੇ ਇੱਕ ਐਂਗਲ ਚੁਣਿਆ। ਰੇਡੀਓ ਧਮਾਲ ਤੁਸੀਂ ਸੁਣ ਰਹੇ ਹੋ, ਅਤੇ ਇਸ ਟਾਈਮ ਤੁਸੀਂ ਲਾਈਵ ਸਾਨੂੰ ਸੁਣ ਰਹੇ ਹੋ, ਅਤੇ ਉਹਨਾਂ ਦੇ ਲਫ਼ਜ਼ ਅਤੇ ਜਜ਼ਬਾਤ ਉਹਨਾਂ ਦੇ ਨੇ, ਅਤੇ ਬਿਆਨ ਅਸੀਂ ਕਰ ਰਹੇ ਹਾਂ। ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਨੂੰ ਦੁਆਵਾਂ ਨੇ, ਅਤੇ ਬਹੁਤ ਸੋਹਣਾ ਸੋਹਣਾ ਰਾਤ ਨੂੰ ਸ਼ਾਮ ਨੂੰ ਵੀ ਅੱਜ ਤੁਸੀਂ ਬਰਥਡੇ ਕੇਕ ਸੈਲੀਬ੍ਰੇਟ ਕਰੋ। ਸਭ ਤੋਂ ਵੱਡਾ ਗਿਫਟ ਇਹੀ ਹੁੰਦਾ ਕਿ ਇੱਕ ਵਧੀਆ ਜਿਹੜਾ ਪਾਰਟਨਰ ਆ ਤੁਹਾਡਾ, ਤੁਹਾਡੀਆਂ ਖੁਸ਼ੀਆਂ ਨੂੰ ਸਮਝਦਾ, ਤੁਹਾਨੂੰ ਅੰਡਰਸਟੈਂਡ ਕਰਦਾ, ਤਾਂ ਤੁਸੀਂ ਬਹੁਤ ਖੁਸ਼ਹਾਲ ਰਹਿੰਦੇ ਹੋ। ਅਤੇ ਰੋਜ਼ ਹੀ ਮੈਂ ਕਹਿੰਦਾ ਉਹਨਾਂ ਹੈਪੀ ਬਰਥਡੇ ਜਿਹਦੇ ਕੋਲ ਇੱਕ ਵਧੀਆ ਪਾਰਟਨਰ ਆ, ਅਤੇ ਤੁਸੀਂ ਬਹੁਤ ਕਿਸਮਤ ਵਾਲੇ ਹੋ ਸਾਡੇ ਵੱਲੋਂ, ਸਾਰਿਆਂ ਵੱਲੋਂ, ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਵੱਲੋਂ, ਅਤੇ ਸਾਰੇ ਜਿੰਨੇ ਫੈਮਿਲੀ ਨੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਸਾਰਾ ਹੈਪੀ ਬਰਥਡੇ, ਅਤੇ ਆ ਗੀਤ ਤੁਹਾਡੇ ਲਈ।

ਲੋ ਭੈਣੇ ਤੁਹਾਨੂੰ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਹੁਣ ਸੂਟ ਲੈ ਕੇ ਦੇਣਗੇ ਬਰਥਡੇ ਦਾ ਕਿਉਂਕਿ ਗਾਣੇ 'ਚ ਕਹਿਦਾ ਕਹਿੰਦਾ ਲੈ ਕੇ ਦੇਣਾ ਸੂਟ ਤੈਨੂੰ ਪਟਿਆਲਾ ਸ਼ਾਹੀ ਹੁਣ ਤੁਸੀਂ ਘਰੇ ਜਦੋਂ ਪਹੁੰਚ ਗਏ ਤਾਂ ਘੇਰ ਲੈਣਾ ਬਾਈ ਨੂੰ ਕਹਿਣਾ ਕਿ ਬਈ ਸਾਨੂੰ ਹੁਣ ਲੈ ਕੇ ਚੱਲ ਸੂਟ ਲੈਣਾ ਸੂਟ ਕਿੱਥੋਂ ਵਧੀਆ ਮਿਲਦੇ ਤੇ ਉਹ ਹੁਣ ਤੁਹਾਨੂੰ ਜ਼ਿਆਦਾ ਪਤਾ ਹੋਣਾ ਤੇ ਸਾਡੇ ਵੱਲੋਂ ਬਹੁਤ ਸਾਰਾ ਹੈਪੀ ਬਰਥਡੇ ਜੀ।

ਜਿਹੜਾ ਅੱਜ ਦਾ ਡਿਨਰ ਆ ਇੰਜੋਏ ਕਰਿਓ, ਸਿਗਰੀ ਇੰਡੀਆ ਰੈਸਟੋਰੈਂਟ 'ਤੇ ਵੀ ਇੰਜੋਏ ਕਰ ਸਕਦੇ ਹੋ ਅਤੇ ਮਨੋਹਰ ਸਵੀਟ ਰੈਸਟੋਰੈਂਟ ਵੀ ਖੁੱਲ੍ਹ ਚੁੱਕਿਆ ਪਿਆ ਮਹੀਨਾ 'ਤੇ, ਜੇ ਤੁਸੀਂ ਸਾਊਥ ਵਾਲੀ ਸਾਈਡ ਆਉਂਦਾ ਜ਼ਰੂਰ ਉੱਥੇ ਵੀ ਟਰਾਈ ਕਰਿਓ ਜੇ, ਅਤੇ ਬਰਥਡੇ ਆਪਦਾ ਖੁਸ਼ੀ ਖੁਸ਼ੀ ਮਨਾਇਓ ਜੇ। ਸਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਨੇ। ਅਤੇ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਐਂਬਰਗੇਟ ਵਾਲਮਾਰਟ ਦੀ ਬੈਕ ਸਾਈਡ 'ਤੇ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ, ਬਿਲਕੁਲ ਜੀ ਕੈਸਲ ਬੈਰੀ ਵਾਲੀ ਸਾਈਡ ਗੁਰਦੁਆਰਾ ਕਲਗੀਧਰ ਸਾਹਿਬ ਦੇ ਕੋਲ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ। ਜੇ ਤੁਸੀਂ 3 ਤੋਂ 4 ਬੈਡਰੂਮ ਘਰ ਲੱਭ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ 4 ਲੱਖ ਦੇ ਰਾਊਂਡ ਤੁਹਾਨੂੰ ਘਰ ਮਿਲ ਜਾਣਾ, ਬ੍ਰੈਂਡ ਨਿਊ ਤੁਹਾਨੂੰ ਘਰ ਮਿਲ ਜਾਂਦੇ ਨੇ। ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣੇ ਹੋਣ ਤਾਂ ਵੀ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਇਹਨਾਂ ਕੋਲ ਹੈਗੀਆਂ ਜੀ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰੋ 204-999-1105 'ਤੇ, 204-999-1105 'ਤੇ।

0: ਬਿਲਕੁਲ ਜੀ, ਕਰਮਾਂ ਵਾਲੇ ਨੇ ਜਿਹੜੇ ਆਪਦੇ ਮਾਵਾਂ ਕੋਲੇ ਰਹਿੰਦੇ ਨੇ। ਤੇ ਮੈਨੂੰ ਕੱਲ ਬੜੀ ਯਾਦ ਆਈ ਮੰਮੀ ਦੀ, ਜਦੋਂ ਮੈਂ ਨਾ ਟਵਿਨ ਸੇਅਰ ਸਲੂਨ ਵਾਲੇ ਵੱਲੋਂ ਮੈਨੂੰ ਪੰਜੀਰੀ ਦਿੱਤੀ ਗਈ ਸੀਗੀ ਤੇ ਮੈਂ ਨਾ ਘਰੇ ਚਾਹ ਦੇ ਨਾਲ ਖਾਈ ਆਵਾਂ ਤੇ ਮੈਨੂੰ ਨਾ ਇੱਕੋਦਮ ਜਦੋਂ ਫਸਟ ਚਮਚਾ ਫਸਟ ਬਾਈਟ ਲਈ ਨਾ ਤੇ ਮੈਂ ਨਾ ਇੱਕੋਦਮ ਹੀ ਪੰਜਾਬ ਚਲਾ ਗਿਆ। ਉਹ ਚੇਤਾ ਆ ਗਿਆ ਜਦੋਂ ਇੰਡੀਆ ਪੰਜੀਰੀ ਬਣਾਉਂਦੇ ਹੁੰਦੇ ਸੀਗੇ ਤੇ ਮੰਮੀ ਨੇ ਬਣਾ ਕੇ ਦੇਣੀ ਤੇ ਫਿਰ ਉਹ ਗਰਮ ਗਰਮ ਜੀ ਖਾਣੀ, ਉਹ ਬੜਾ ਵਧੀਆ ਟੇਸਟ ਲੱਗਦਾ ਹੁੰਦਾ ਸੀਗਾ। ਤੇ ਉਹ ਕਿਤੇ ਨਾ ਕਿਤੇ ਮੈਂ ਉਹ ਗਵਾਚ ਗਿਆ। ਮੈਂ ਸਪੈਸ਼ਲ ਉਹਨਾਂ ਨੂੰ ਕਾਲ ਵੀ ਕੀਤੀ, ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸੁਣ ਵੀ ਰਹੇ ਹੋਵੋਗੇ ਟਵਿਨ ਸੇਅਰ ਸਲੂਨ ਤੋਂ ਆਂਟੀ ਨੇ ਪੈਮ, ਅਤੇ ਬਹੁਤ ਟੇਸਟੀ ਉਹਨਾਂ ਨੇ ਜਿਹੜੀ ਜਿਹੜੀ ਪੰਜੀਰੀ ਬਣਾਈ ਹੋਈ ਸੀ ਅਤੇ ਮੈਂ ਇੰਜੋਏ ਕੀਤੀ। ਅਤੇ ਬੜਾ ਸਿੱਧਾ ਹੀ ਆਪਾਂ ਜਿਵੇਂ ਕਹਿੰਦੇ ਹੁੰਦੇ ਨਾ ਕਿ ਇੱਕ ਫਸਟ ਜਦੋਂ ਆਪਾਂ ਬਾਈਟ ਲਈਏ ਅਤੇ ਆਪਾਂ ਕਿਤੇ ਨਾ ਕਿਤੇ ਖੋ ਜਾਂਦੇ ਹਾਂ, ਤਾਂ ਮੈਂ ਪੰਜਾਬ ਉੱਥੇ ਖੋ ਗਿਆ ਕਿ ਜਦੋਂ ਅਸੀਂ ਘਰੇ ਪੰਜੀਰੀ ਬਣਾਉਂਦੇ ਹੁੰਦੇ ਸੀਗੇ ਅਤੇ ਕਿੰਨਾ ਵਧੀਆ ਉਹ ਵਾਈਬ ਹੁੰਦੀ ਸੀ, ਕਿੰਨਾ ਵਧੀਆ ਉਹ ਵੈਦਰ ਹੁੰਦਾ ਸੀਗਾ, ਅਤੇ ਇੱਕ ਇੱਕ ਉਹ ਇਨਵਾਇਰਮੈਂਟ ਉਹ ਦੇਖਣਾ, ਇੱਕ ਉਹ ਇੱਕ ਵਾਈਬ ਨਾ ਉਹਦਾ ਵੱਖਰਾ ਹੀ, ਇੱਕ ਉਹਨੂੰ ਬਿਆਨ ਨਹੀਂ ਆਪਾਂ ਕਰ ਸਕਦੇ। ਸੋ ਕਰਮਾਂ ਵਾਲੇ, ਕਿਸਮਤ ਵਾਲੇ ਹੋ ਤੁਸੀਂ, ਆਪਦੀਆਂ ਮਾਵਾਂ ਕੋਲ ਰਹਿੰਦੇ ਹੋ ਅਤੇ ਬਹੁਤ ਸਾਰਾ ਪਿਆਰ ਆ ਤੁਹਾਨੂੰ ਦੁਆਵਾਂ ਨੇ। ਹਰ ਇੱਕ ਦੀ ਮਾਂ ਸਲਾਮਤ ਰਹੇ ਅਤੇ ਜਦੋਂ ਵੀ ਆਪਾਂ ਨੂੰ ਪੰਜਾਬ ਤੋਂ ਕਾਲਾਂ ਆਉਂਦੀਆਂ ਨੇ ਹਮੇਸ਼ਾ ਸੁੱਖ ਸ਼ਾਂਤੀ ਦੀਆਂ ਅਤੇ ਤੰਦਰੁਸਤੀ ਦੀਆਂ ਹੁਣ ਇਹੀ ਦੁਆਵਾਂ ਕਰਦੇ ਹਾਂ। ਅਤੇ ਨੈਕਸਟ ਕਾਲਰ ਲੈ ਲਈਏ, ਰੇਡੀਓ ਧਮਾਲ ਤੋਂ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਕਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਰ ਮਾਹੌਲ ਬਹੁਤ ਠੰਡਾ ਜੀ
0: ਅੱਜ ਫਿਰ ਤੁਸੀਂ ਕੈਪਸ਼ਨ ਨਹੀਂ ਪੜਿਆ ਨਾ, ਅੱਜ ਸੈਡ ਸੌਂਗ ਲਾਏ ਹੋਏ ਸੀ।
1: ਬਿਲਕੁਲ,
0: ਕੱਲ ਨੂੰ ਰਾਜਮਾਨ ਜੀ ਨਾਲ ਇੱਕ ਤੋਂ ਤਿੰਨ ਸ਼ੋਅ ਤੁਸੀਂ ਇੰਜੋਏ ਕਰਿਓ। ਜੇ ਇੱਕ ਵਾਰੀ ਅੱਜ ਲੇਟ, ਜਿਵੇਂ ਅੱਜ ਲੇਟ ਆਇਓ, ਲੇਟ ਨਾ ਆਇਓ, ਇੱਕ ਵਜੇ ਤੁਸੀਂ ਟਿਊਨ ਇਨ ਕਰ ਲਿਓ, ਬਾਕੀ ਜ਼ਿੰਮੇਵਾਰੀ ਸਾਡੀ।
1: ਉਹ ਫਿਰ ਨਾ ਥੋੜਾ ਜਿਹਾ ਹੋਰ ਪਾਸੇ ਨੂੰ ਚਲਿਆ ਜਾਂਦਾ, ਮੈਂ ਕਹਿੰਦਾ ਵੀ ਉਹਨਾਂ ਤੋਂ ਬਿਨਾਂ ਵੀ ਜੇ ਚਰਚਾ ਕੀਤੀ ਆ ਫਿਰ ਉਹ ਥੋੜੀ ਜਿਹੀ ਹੋਰ ਜ਼ਿਆਦਾ ਰਾਜਨੀਤੀ ਕਰਮ ਜਾਂਦੀ ਆ ਉਸਨੇ ਹੋਰ।
0: ਬਿਲਕੁਲ ਬਿਲਕੁਲ, ਪਰ ਰੋਜ਼ਾਨਾ ਅਸੀਂ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਰੂਬਰੂ ਹੁੰਦੇ ਹਾਂ, ਅਤੇ ਅੱਜ ਫਿਰ ਬਹੁਤ ਸਾਰੀ ਡਿਮਾਂਡ ਸੀ ਕਿ ਸੈਡ ਸੌਂਗ ਨਹੀਂ, ਬਹੁਤ ਟਾਈਮ ਹੋ ਗਿਆ ਲਾਏ, ਤਾਂ ਦੋ ਵੀਕ ਛੱਡ ਕੇ ਫਿਰ ਆਪਾਂ ਇੱਕ ਸੈਡ ਸੌਂਗ ਦਾ ਡੇ ਰੱਖਦੇ ਹੁੰਦੇ ਹਾਂ ਜੀ।
1: ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਇੱਕ ਦਿਨ 15-20 ਮਿੰਟ ਚਾਹੇ ਵਿਨੀਪੈਗ ਦੇ ਵਿੱਚ ਜਿਹੜੀ ਰਾਜਨੀਤੀ ਚੱਲਦੀ ਹੈ ਜੀ, ਉਹਦੇ ਤੇ ਵੀ ਥੋੜੀ ਜਿਹੀ ਗੱਲ ਕਰ ਲਿਆ ਕਰੀਏ, ਕਿਉਂਕਿ ਇੱਥੇ ਵੀ ਬਹੁਤ ਮਸਲੇ ਨੇ, ਬੱਚਿਆਂ ਨੂੰ ਬੱਸਾਂ ਦੇ, ਟ੍ਰਾਂਸਿਟ ਦੇ ਮਸਲੇ ਨੇ, ਟੈਕਸ ਦੇ ਮਸਲੇ ਨੇ।
0: ਬਿਲਕੁਲ ਜੀ ਬਿਲਕੁਲ, ਕਿਸੇ ਕਿਸੇ ਦਿਨ ਵੀ ਤੁਸੀਂ ਇਸ ਟੌਪਿਕ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਦਿਨ।
1: ਠੀਕ ਆ ਸਰ,
0: ਹਾਂਜੀ ਹਾਂਜੀ,
1: ਓਕੇ
0: ਜੀ, ਬਹੁਤ ਬਹੁਤ ਧੰਨਵਾਦ ਜੀ। ਲਓ ਜੀ, ਆਪਣੇ ਕੋਲ ਥੋੜ੍ਹੇ ਜਿਹੜਾ ਟਾਈਮ ਬਚਿਆ ਅਤੇ ਟਰਾਈ ਕਰਦੇ ਹਾਂ ਕਿ ਇਸ ਤੋਂ ਬਾਅਦ ਜਿਹੜਾ ਥੋੜ੍ਹਾ ਜਿਹਾ ਟਾਈਮ ਬਚਿਆ ਉਹ ਵੀ ਆਪਾਂ ਫੁੱਲੀ ਐਂਟਰਟੇਨਮੈਂਟ ਕਰ ਸਕੀਏ, ਅਤੇ ਥੋੜ੍ਹੇ ਜਿਹੇ ਜਿਹੜੇ ਗੀਤ ਥੋੜ੍ਹੇ ਥੋੜ੍ਹੇ ਪਲੇ ਕਰਾਂਗੇ। ਹੁਣ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਅਤੇ ਆਜੋ ਫਿਰ ਇੰਜੋਏ ਕਰਦੇ ਹਾਂ।

ਆ ਬਾਤ ਹੈ ਜੀ, ਕਿਆ ਬਾਤ ਹੈ। ਪ੍ਰਾਈਮ ਐਕਸਪ੍ਰੈਸ ਕਲੀਨਿੰਗ ਵਾਲੇ ਆਪਣੇ ਨਾਲ ਜੁੜੇ ਹੋਏ ਨੇ, ਬਹੁਤ ਸਾਰਾ ਤੁਹਾਡਾ ਜਿਹੜਾ ਪਿਆਰ ਮਿਲ ਰਿਹਾ, ਬਹੁਤ ਸਾਰੇ ਬੈਸਟ ਤੁਹਾਨੂੰ ਬੈਸਟ ਵਿਸ਼ਸ ਆ ਰਹੀਆਂ। ਤੁਸੀਂ ਸਾਨੂੰ ਪਤਾ ਨਹੀਂ, ਤੁਸੀਂ ਲਾਈਵ ਤੇ ਪਹਿਲਾਂ ਹੈਗੇ ਸੀ ਨਹੀਂ, ਸਾਨੂੰ ਕਾਲਰ ਨੇ ਦੱਸਿਆ ਕਿ ਤੁਸੀਂ ਬਹੁਤ ਵਧੀਆ ਸਰਵਿਸ ਦੇ ਕੇ ਆਏ ਹੋ ਤੇ ਸੇਮ ਤੁਹਾਡਾ ਰੇਟ ਸੀਗਾ ਤੇ ਤੁਸੀਂ ਦਿਖਾਇਆ ਵੀ ਇਹਨਾਂ ਨੂੰ ਵੀ ਕਿੱਦਾਂ ਦੇਖੋ ਕਲੀਨਿੰਗ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੀ ਸਰਵਿਸ ਦੇ ਰਹੇ ਹੋ। ਤੇ ਕ੍ਰੀਏਟਿਵ ਬਿਲਡਿੰਗ ਸਪਲਾਈ ਵਾਲੇ ਵੀ ਆਪਣੇ ਨਾਲ ਜੁੜ ਚੁੱਕੇ ਨੇ, ਤੁਹਾਨੂੰ ਘਰ ਦਾ ਕਿਸੇ ਤਰ੍ਹਾਂ ਦਾ ਵੀ ਸਮਾਨ ਚਾਹੀਦਾ ਜਿਹੜਾ ਆਪਾਂ ਹੁਣੇ ਦੱਸ ਕੇ ਹਟੇ ਸੀ ਥੋੜ੍ਹਾ ਟਾਈਮ ਪਹਿਲਾਂ, ਉਹ ਵੀ ਆਪਣੇ ਨਾਲ ਲਾਈਵ ਤੇ ਜੁੜੇ ਹੋਏ ਨੇ। ਤੁਸੀਂ ਇਹਨਾਂ ਨੂੰ ਫੋਲੋ ਕਰ ਲਓ ਤੇ ਦੇਖ ਲਓ ਕਿੰਨੇ ਸੋਹਣੇ ਇਹਨਾਂ ਦੇ ਅਪਡੇਟ ਨੇ। ਤੁਸੀਂ ਚਾਹੇ ਡੋਰ ਲੈਣੇ ਆ, ਚਾਹੇ ਇਨਡੋਰ, ਚਾਹੇ ਐਕਸਟੀਰੀਅਰ, ਚਾਹੇ ਇੰਟੀਰੀਅਰ, ਕੋਈ ਵੀ ਮਟੀਰੀਅਲ ਲੈਣਾ ਹੋਵੇ ਇਹਨਾਂ ਨਾਲ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੋ।

ਕਿਆ ਬਾਤ ਹੈ ਜੀ, ਬੈਕ ਟੂ ਬੈਕ ਆਪਾਂ ਜਿਹੜੇ ਅੱਜ ਸੈਡ ਸੌਂਗ ਇੰਜੋਏ ਕਰ ਰਹੇ ਸੀ, ਅਤੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਸ਼ੋਅ ਬਹੁਤ ਪਸੰਦ ਆਇਆ ਹੋਊਗਾ। ਕੱਲ੍ਹ ਨੂੰ ਫਿਰ ਆਪਾਂ ਰਾਜਮਾਨ ਜੀ ਦੇ ਨਾਲ ਰੂਬਰੂ ਹੋਵਾਂਗੇ। 1:25 ਦੇ ਰਾਉਂਡ ਰਾਜਮਾਨ ਜੀ ਆਪਣੇ ਦਰਮਿਆਨ ਆ ਜਾਂਦੇ ਨੇ, ਬਹੁਤ ਸਾਰੀਆਂ ਸਿਆਸਤ ਦੇ ਉੱਤੇ ਜਾਂ ਹੋਰ ਬਹੁਤ ਬੇਸਿਕ ਜਿਹੇ ਲਾਈਫ ਦੇ ਜਿਹੜੇ ਟੋਪਿਕ ਨੇ ਉਹਨਾਂ ਦੇ ਆਪਾਂ ਗੱਲਬਾਤ ਕਰਾਂਗੇ, ਅਤੇ ਹੈਲਥ ਟਿਪ ਲਾਸਟ ਦੇ ਉੱਤੇ ਜ਼ਰੂਰ ਆਪਾਂ ਨੂੰ ਦਿੰਦੇ ਹੁੰਦੇ। ਤਾਂ ਕਰਕੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਕੱਲ੍ਹ ਦਾ ਸ਼ੋਅ ਜਿਹੜਾ ਬਹੁਤ ਇਨਫੋਰਮੇਸ਼ਨ ਵਾਲਾ ਹੋਊਗਾ, ਅਤੇ ਜ਼ਰੂਰ ਪਾਰਟੀਸਪੇਟ ਕਰਿਓ। ਜੇ ਤੁਸੀਂ ਕੋਈ ਚੱਲਦੇ ਟੋਪਿਕ ਦੇ ਵਿੱਚ ਗੱਲਬਾਤ ਕਰਨੀ ਹੁੰਦੀ, 204-780-8181 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਕਈ ਵਾਰੀ ਟੋਪਿਕ ਕੋਈ ਵੀ ਚੱਲਦਾ ਹੋਵੇ, ਬੜੇ ਪੇਸ਼ੈਂਸ ਬੜੇ ਪਿਆਰ ਨਾਲ ਪਹਿਲਾਂ ਗੱਲ ਸੁਣਨੀ ਹੈ, ਅਤੇ ਬੜੇ ਪਿਆਰ ਨਾਲ ਉਹਨਾਂ ਨਾਲ ਗੱਲ ਰੱਖਣੀ ਹੈ। ਕਿਉਂਕਿ ਉਹ ਆਪਾਂ ਬੜੇ ਅਗਰੈਸਿਵ ਹੋ ਜਾਂਦੇ, ਪਰ ਬੜੇ ਗੁੱਸੇ ਜਿਹੇ 'ਚ ਕਾਲ ਕਰ ਦਿੰਦੇ ਵੀ ਮਾਨ ਸਾਹਿਬ ਇੱਦਾਂ ਉੱਦਾਂ ਨਹੀਂ। ਪਹਿਲਾਂ ਅੰਡਰਸਟੈਂਡ ਕਰਿਆ ਕਰੋ, ਉਹ ਕਹਿ ਕੀ ਰਹੇ ਨੇ, ਉਹਨਾਂ ਦਾ ਕਹਿਣ ਦਾ ਤਰੀਕਾ ਕੀ ਆ, ਕੀ ਚੀਜ਼ ਕਹਿ ਰਹੇ ਨੇ। ਪਹਿਲਾਂ ਅੰਡਰਸਟੈਂਡਿੰਗ ਹੋਊਗੀ ਦੋਨਾਂ ਜਣਿਆਂ 'ਤੇ, ਤਾਂ ਮੈਂ ਕਹਿੰਦਾ ਕਿ ਇੱਕ ਗੱਲਬਾਤ ਦੋਨਾਂ ਸੁਣੀ ਵੀ ਜਾਂਦੀ ਹੈ, ਕਾਲਰ ਦੀ ਵੀ ਗੱਲ ਸੁਣੀ ਜਾਂਦੀ ਹੈ, ਅਤੇ ਜਿਹੜੇ ਆਪਣੇ ਇੱਥੇ ਆਏ ਹੁੰਦੇ ਨੇ, ਗੈਸਟ ਆਏ ਹੁੰਦੇ ਨੇ, ਉਹਨਾਂ ਦੀ ਵੀ ਗੱਲ ਸੁਣਿਆ ਕਰੋ ਕਿ ਉਹ ਕਹਿਣਾ ਕੀ ਚਾਹੁੰਦੇ ਨੇ। ਅੰਡਰਸਟੈਂਡਿੰਗ ਕਰਿਆ ਕਰੋ, ਅਤੇ ਰੋਜ਼ਾਨਾ ਡਿਫਰੈਂਟ ਨੌਲੇਜ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ। ਅਤੇ ਜਿਹੜਾ ਕਹਿੰਦੇ ਹੁੰਦੇ ਹਰ ਇੱਕ ਚੀਜ਼ ਦਾ ਲਾਈਫ ਦੇ ਤੜਕਾ, ਇੰਟਰਟੇਨਮੈਂਟ ਬਹੁਤ ਜ਼ਰੂਰੀ ਆ। ਆਪਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡੇ ਰੂਬਰੂ ਹੁੰਦੇ ਹਾਂ, ਰੋਜ਼ਾਨਾ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਨਾਲ, ਅਤੇ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਤੇ। ਕਈ ਵਾਰੀ ਆਪਾਂ ਹਿੰਦੀ ਸੌਂਗ ਇੰਜੋਏ ਕਰਦੇ ਹਾਂ, ਕਿਉਂਕਿ ਲਾਈਫ ਦੇ ਵਿੱਚ ਇੰਟਰਟੇਨਮੈਂਟ ਬਹੁਤ ਜ਼ਰੂਰੀ ਆ। ਤੁਸੀਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਟਾਈਮ ਕੱਢਦੇ ਹੋ ਕਿ ਥੋੜ੍ਹਾ ਇੰਟਰਟੇਨਮੈਂਟ ਹੋ ਸਕੋ। ਰੋਜ਼ਾਨਾ ਅਸੀਂ ਤੁਹਾਨੂੰ ਸੈਡ ਨਿਊਜ਼ ਵੀ ਨਹੀਂ ਸੁਣਾ ਸਕਦੇ। ਮੇਰੇ ਕੋਲ ਮੈਂ ਸਾਨੂੰ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਫੋਨ ਭਰਿਆ ਹੁੰਦਾ ਸੈਡ ਨੂੰ, ਤੁਸੀਂ ਕਹਿੰਦੇ ਤਾਂ ਮੈਂ ਸੁਣਾ ਦਿਆ ਕਰੂੰਗਾ ਸੁਬਹਾ ਤੋਂ ਲੈ ਕੇ ਸ਼ਾਮ ਤੱਕ। ਪਹਿਲਾਂ ਮੈਂ ਸੁਣਾਉਣ ਲੱਗ ਪਿਆ ਸੀਗਾ, ਆਉਂਦਿਆਂ ਸਾਰੀ ਫਿਰ ਮੈਨੂੰ ਕਾਫੀ ਸਾਰੇ ਮੈਸੇਜ ਆਏ, ਬਈ ਨਾ ਯਾਰ ਮੰਡੇ ਦੀ ਸ਼ੁਰੂਆਤ ਕਰਨੀ ਹੁੰਦੀ ਦਿਨ ਦੀ, ਤੂੰ ਆਉਂਦਿਆਂ ਸਾਰੀ ਸੈਡ ਸੁਣਾ ਦਿੰਦਾ। ਤਾਂ ਕਰਕੇ ਮੈਨੂੰ ਹੁੰਦਾ ਕਿ ਨਹੀਂ, 1-3 ਜਿੱਥੇ ਮੈਂ ਗਲਤਾਂ, 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲੀ ਐਂਟਰਟੇਨਮੈਂਟ ਕਰਾਂ। ਸੈਡ ਨਿਊਜ਼ਾਂ ਤਾਂ ਆਪਾਂ ਜੋ ਵੈਸੇ ਰੀਲਾਂ 'ਤੇ ਸੋਸ਼ਲ ਮੀਡੀਆ 'ਤੇ ਆਪਾਂ ਦੇਖ ਰਹੇ ਹਾਂ, ਪਰ ਜਿੰਨਾ ਹੋ ਸਕਦਾ ਹੈ ਤੁਹਾਨੂੰ ਇੰਟਰਟੇਨਮੈਂਟ ਕੀਤਾ ਜਾਵੇ। ਰੇਡੀਓ ਧਮਾਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਹੋ ਸਕਦਾ ਤੁਹਾਨੂੰ ਮਿਊਜ਼ਿਕ ਅਤੇ ਨਾਲ ਦੀ ਨਾਲ ਗੀਤਾਂ ਦਾ ਤੜਕਾ ਲੱਗਦਾ ਰਹੇ, ਅਤੇ ਨਾਲ ਦੀ ਨਾਲ ਜਿੰਨੀ ਹੋ ਸਕਦੀ ਨੌਲੇਜ ਇਨਫੋਰਮੇਸ਼ਨ ਤੁਹਾਡੇ ਲਈ ਆਪਾਂ ਰੂਬਰੂ ਕਰਦੇ ਰਹਿੰਦੇ ਹਾਂ। ਅਤੇ ਬਹੁਤ ਸਾਰੇ ਵੀਕ ਦੇ ਵਿੱਚ ਟੋਪਿਕ ਨੇ, ਤਾਂ ਕਰਕੇ ਡਿਫਰੈਂਟ ਡਿਫਰੈਂਟ ਨੌਲੇਜ ਵਾਲੇ ਟੋਪਿਕ ਹੁੰਦੇ ਨੇ, ਉਹ ਵੀ ਜ਼ਰੂਰ ਤੁਸੀਂ ਅਟੈਂਡ ਕਰਿਆ ਕਰੋ। ਕੱਲ੍ਹ ਨੂੰ ਰਾਜਮਾਨ ਜੀ ਆਪਣੇ ਦਰਮਿਆਨ ਆਉਣਗੇ, ਉਹ ਵੀ ਜ਼ਰੂਰ ਅਟੈਂਡ ਕਰਿਓ। ਫਿਰ ਵੀਰਵਾਰ ਦੇ ਦਿਨ ਆਪਣੇ ਨਾਲ ਸਿਮਰਜੀਤ ਸਿੰਘ ਜਸਵਾਲ ਜੀ ਹੁੰਦੇ ਨੇ, AI ਸਿਸਟਮ ਬਾਰੇ ਗੱਲਬਾਤ ਕਰਦੇ ਹਾਂ, ਕਿਹੜੀਆਂ ਜੋਬਸ ਸੇਫ ਰਹਿਣਗੀਆਂ, ਕਿੱਥੇ ਇਨਵੈਸਟਮੈਂਟ ਕਰਨੀ ਵਧੀਆ ਆ, ਤਾਂ ਉਹ ਕਿੰਨੇ ਵਧੀਆ ਟੋਪਿਕ ਨੇ, ਤਾਂ ਉਹ ਵੀ ਜ਼ਰੂਰ ਅਟੈਂਡ ਕਰਿਆ ਕਰੋ। ਅਤੇ ਇਹ ਨਹੀਂ ਹੁੰਦਾ ਕਿ ਰੋਜ਼ਾਨਾ ਆਪਾਂ ਇੱਕ ਟੋਪਿਕ 'ਤੇ ਗੱਲਬਾਤ ਕਰ ਸਕਦੇ ਸਾਰਾ ਵੀਕ, ਨਹੀਂ ਜੀ ਇੱਦਾਂ ਨਹੀਂ ਹੁੰਦਾ। ਆਪਾਂ ਟਰਾਈ ਕਰਦੇ ਹੁੰਦੇ ਜਿੰਨਾ ਹੋ ਸਕਦਾ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਰਹੀਏ। ਮੰਡੇ ਹੁੰਦਾ ਸੱਭਿਆਚਾਰਕ ਰਿਲੇਟਡ, ਪੰਜਾਬ ਦੇ ਟੱਚ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ। ਜਿਹੜਾ ਟਿਊਜ਼ਡੇ ਦਾ ਹੁੰਦਾ, ਤੁਹਾਡੇ 'ਤੇ ਡਿਪੈਂਡ ਹੁੰਦਾ, ਤੁਸੀਂ ਹਿੰਦੀ ਸੌਂਗ ਇੰਜੋਏ ਕਰਨੇ ਜਾਂ ਸੈਡ ਸੌਂਗ ਇੰਜੋਏ ਕਰਨੇ ਆ। ਅਤੇ ਬਾਕੀ ਦੇ ਵੀਕ ਤੁਹਾਨੂੰ ਪਤਾ ਗੀਤ ਕਈ ਵਾਰੀ ਨਹੀਂ ਪਲੇ ਕੀਤੇ ਜਾਂਦੇ, ਤੁਹਾਡੀਆਂ ਫਰਮਾਇਸ਼ਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ, ਬਾਹਲਾ ਕਈ ਵਾਰੀ ਆਪਣਾ ਟੋਪਿਕ ਇੱਦਾਂ ਦਾ ਕੁਝ ਛੱਡ ਪੈਂਦਾ ਹੈ ਜਿਹਦੇ ਉੱਤੇ ਆਪਾਂ ਬਹੁਤ ਸਾਰੀਆਂ ਡਿਸਕਸ਼ਨ, ਫਿਰ ਬੈਕ ਟੂ ਬੈਕ ਕਾਲਸ ਹੁੰਦੀਆਂ। ਤਾਂ ਕਰਕੇ ਵੀਕਡੇ ਸ਼ੋਅ ਜ਼ਰੂਰ ਅਟੈਂਡ ਕਰਿਆ ਕਰੋ। ਸੋ ਕੱਲ੍ਹ ਦਾ ਸ਼ੋਅ ਆ ਜੀ ਰਾਜਮਾਨ ਜੀ ਦੇ ਨਾਲ, 1:25 'ਤੇ ਆਪਣੇ ਦਰਮਿਆਨ ਪਹੁੰਚਣਗੇ, ਬਹੁਤ ਸਾਰੇ ਨੌਲੇਜ ਇਨਫੋਰਮੇਸ਼ਨ ਦੇ ਟੋਪਿਕ ਹੋਣਗੇ, ਬਹੁਤ ਇੰਟਰਸਟਿੰਗ ਸ਼ੋਅ ਹੁੰਦਾ। ਤਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਜ਼ਰੂਰ ਅਟੈਂਡ ਕਰਿਆ ਕਰੋ, ਅਤੇ ਅੰਡਰਸਟੈਂਡ ਕਰਿਆ ਕਰੋ ਕਿ ਕਿਹੜਾ ਸ਼ੋਅ ਚੱਲ ਰਿਹਾ ਅਤੇ ਉਹਦੇ ਵਿੱਚ ਕਿਹੜੀ ਗੱਲਬਾਤ ਚੱਲ ਰਹੀ ਹੈ। ਜਿਵੇਂ ਅੱਜ ਦੇ ਸੈਡ ਦਾ ਆਪਾਂ ਗੀਤ ਰੱਖੇ ਹੋਏ ਸੀ, ਕਿਉਂ ਰੱਖੇ ਹੋਏ ਸੀ, ਕਿਉਂਕਿ ਅੱਜ ਦਾ ਟੋਪਿਕ ਸੀਗਾ ਆਪਣਾ, ਤਾਂ ਰੱਖੇ ਹੋਏ ਸੀਗੇ। ਅਤੇ ਫਿਰ ਵਧੀਆ ਨਹੀਂ ਲੱਗਦਾ ਜਦੋਂ ਵਿੱਚ ਆ ਕੇ ਤੁਸੀਂ ਕਹਿ ਦਿੰਦੇ ਹੋ ਵੀ એનર્ਜੀ ਵਾਲੇ ਸੌਂਗ ਲਾਓ, ਤਾਂ ਅੰਡਰਸਟੈਂਡਿੰਗ ਥੋੜ੍ਹੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਹੋ ਆਪਾਂ ਤਾਂ ਉੱਦਾਂ ਹੀ ਕਰਦੇ ਹਾਂ। ਜੇ ਤੁਸੀਂ ਕਹਿ ਦਿੰਦੇ ਹੋ ਕਿ ਅੱਜ ਆਪਾਂ ਹਿੰਦੀ ਸੁਣਨੇ, ਆਪਾਂ ਹਿੰਦੀ ਵਾਈਬ ਇੰਜੋਏ ਕਰਦੇ ਹਾਂ, ਤਾਂ ਅੱਜ ਦੇ ਸ਼ੋਅ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ। ਬੈਕ ਟੂ ਬੈਕ ਤੁਹਾਡੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ, ਅਤੇ ਸਾਰੀਆਂ ਫਰਮਾਇਸ਼ਾਂ ਉਮੀਦ ਕਰਦਾ ਕਿ ਪੂਰੀਆਂ ਹੋਈਆਂ ਹੋਣੀਆਂ। ਮੇਰੀ ਟਰਾਈ ਇਹੀ ਹੁੰਦੀ ਹੈ ਕਿ ਕੋਈ ਵੀ ਗੀਤ ਰਹਿ ਨਾ ਜਾਵੇ, ਕਿਸੇ ਦੀ ਫਰਮਾਇਸ਼ ਰਹਿ ਨਾ ਜਾਵੇ, ਕਿਉਂਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀ ਰਿਸਪੋਂਸੀਬਿਲਟੀ ਹੁੰਦੀ ਹੈ, ਤੁਹਾਡਾ 1-1 ਮਿੰਟ ਕੀਮਤੀ ਹੁੰਦਾ, ਅਤੇ ਤੁਹਾਨੂੰ ਫੁੱਲੀ ਇੰਟਰਟੇਨਮੈਂਟ ਕੀਤਾ ਜਾਵੇ। ਅਤੇ ਅੱਜ ਦੇ ਸ਼ੋਅ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਅਤੇ ਹੁਣ 2 ਕੁ ਵੀਕ ਰੁੱਕ ਕੇ ਫਿਰ ਸੈਡ ਸੌਂਗ ਲੈ ਕੇ ਆਵਾਂਗੇ ਜੀ। ਅਤੇ ਅੱਜ ਸੈਡ ਸੌਂਗ ਦੇ ਵਿੱਚ ਇੰਨਾ ਹੀ ਆ, ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ, ਅਤੇ ਤੁਹਾਡੇ ਸਾਰੇ ਸੈਡ ਸੌਂਗ ਲੱਗ ਚੁੱਕੇ ਨੇ, ਅਤੇ ਮੇਰੇ ਕੁਝ ਕੁ ਬਾਕੀ ਸੀਗੇ, ਉਹ ਹੁਣ ਕੋਈ ਨਹੀਂ, ਫਿਰ ਨੈਕਸਟ ਟਾਈਮ ਸਹੀ, ਅਤੇ ਇੱਕ ਲਾਸਟ ਦਿੱਤੇ ਜਾਂਦੇ ਜਾਂਦੇ ਇੱਕ ਹੋਰ ਇੰਟਰਟੇਨਮੈਂਟ ਵਾਲਾ ਆਪਾਂ ਗੀਤ ਤੁਹਾਡੇ ਰੂਬਰੂ ਕਰ ਦੇਣਾ। ਅਤੇ ਅੱਜ ਦੇ ਲਈ ਇੰਨਾ ਹੀ, ਉਮੀਦ ਕਰਦੇ ਅੱਜ ਦਾ ਸ਼ੋਅ ਪਸੰਦ ਆਇਆ ਹੋਊਗਾ। ਕੱਲ੍ਹ ਨੂੰ ਫਿਰ ਆਪਾਂ ਰਾਜਮਾਨ ਜੀ ਦੇ ਸ਼ੋਅ ਦੇ ਨਾਲ ਮਿਲਦੇ ਹਾਂ, 1:25 ਦੇ ਰਾਜਮਾਨ ਜੀ ਪਹੁੰਚ ਜਾਣਗੇ, ਅਤੇ 1-1 ਦੇ ਰਾਊਂਡ 1-3 ਆਪਾਂ ਤੁਹਾਡੇ ਨਾਲ ਸ਼ੋਅ 'ਤੇ ਬਹੁਤ ਸਾਰੇ ਨੌਲੇਜ ਅਤੇ ਇਨਫੋਰਮੇਸ਼ਨ ਦੇ ਟੋਪਿਕ ਕਰਾਂਗੇ, ਅਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਜ ਲਵਾਂਗੇ। 204-780-8181 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਰਹੋ। ਅੱਜ ਦੇ ਲਈ ਇੰਨਾ ਹੀ, ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਕਹਿੰਦੇ ਹੁੰਦੇ ਖੁਸ਼ੀਆਂ ਵੀ ਜਵਾਨਾਂ